ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ।

ਪਾਠ ਦੀ ਅਰਦਾਸ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ

ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ, ਰਿਆਇਤ ਦੇਗ ਤੇਗ ਫਤਿਹ, ਬਿਰਦਗੀ ਬੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ, ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ, ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੋਦਰ ਸ਼ਬਦ ਚੌਂਕੀ ਕੀਰਤਨ ਉਪਰੰਤ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ ਹਨ। ਸਤਿਗੁਰੂ ਜੀ ਕਿਰਪਾ ਕਰਨੀ, ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸੁਮਤ ਬਖਸ਼ਣੀ, ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ, ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਜੀ, ਸਭ ਨੂੰ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਸ਼ੁੱਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ, ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ, ਸੁੱਖ ਹੋਵੇ, ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ

ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਹਾਜ਼ਰੀ ਭਰ ਰਹੇ ਹੋ। ਸਭ ਸੰਗਤਾਂ ਨੂੰ ਸਮੂਹ ਸੇਵਾਦਾਰਾਂ ਵੱਲੋਂ ਜੀ ਆਇਆਂ। ਆਓ ਪਿਆਰ ਸਹਿਤ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਜੋ ਬੱਚੇ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਕੀਰਤਨ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ, ਆਓ ਉਹਨਾਂ ਦੀ ਹੌਸਲਾ ਅਫਜ਼ਾਈ ਕਰੀਏ ਅਤੇ ਪਿਆਰ ਸਹਿਤ ਉਹਨਾਂ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਆਪ ਸੰਗਤ ਨੂੰ ਪਿਆਰ ਅਤੇ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਜੋ ਪੰਜਾਬੀ ਸਕੂਲ ਹੈ ਉਸਦੇ ਦਾਖਲੇ ਸ਼ੁਰੂ ਹਨ ਅਤੇ ਸਾਧ ਸੰਗਤ ਜੀ 21 ਸਤੰਬਰ ਤੋਂ ਜੋ ਨਵੀਆਂ ਕਲਾਸਾਂ ਹਨ ਸਕੂਲ ਦੀਆਂ ਉਹ ਆਰੰਭ ਹੋ ਰਹੀਆਂ ਹਨ। ਆਪਣੇ ਬੱਚਿਆਂ ਨੂੰ ਪੰਜਾਬੀ ਸਿੱਖਣ ਵਾਸਤੇ ਪੰਜਾਬੀ ਸਕੂਲ ਦੇ ਵਿੱਚ ਦਾਖਲ ਕਰਵਾਓ। ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਸੰਥਿਆ ਦੀ ਕਲਾਸ ਸ਼ੁਰੂ ਹੋ ਰਹੀ ਹੈ ਸਾਧ ਸੰਗਤ ਜੀ 20 ਸਤੰਬਰ ਤੋਂ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰਨੀ ਹੈ ਉਹ ਆਪਣੇ ਨਾਮ ਜ਼ਰੂਰ ਸਾਨੂੰ ਲਿਖਾਓ ਅਤੇ ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਵਿਖੇ ਜੋ ਹਰ ਸਾਲ ਗੁਰਬਾਣੀ ਕੰਠ ਮੁਕਾਬਲਾ ਹੁੰਦਾ ਹੈ ਉਹ 24 ਅਕਤੂਬਰ ਨੂੰ ਹੋ ਰਿਹਾ ਹੈ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਗੁਰਬਾਣੀ ਕੰਠ ਮੁਕਾਬਲੇ ਵਿੱਚ ਸਾਧ ਸੰਗਤ ਜੀ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਤਾਂ ਜੋ ਬੱਚੇ ਇਸ ਮੁਕਾਬਲੇ ਵਿੱਚ ਭਾਗ ਲੈ ਸਕਣ। ਆਓ ਪਿਆਰ ਸਹਿਤ ਗੁਰੂ ਚਰਨਾਂ ਨਾਲ ਜੁੜ ਕਰਕੇ ਕੀਰਤਨ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਕੀਰਤਨ ਸਰਵਣ ਕਰ ਰਹੇ ਸੀ। ਜੋ ਬੱਚੇ ਗੁਰਦੁਆਰਾ ਸਾਹਿਬ ਸੁੱਖ ਸਾਗਰ ਵਿਖੇ ਕੀਰਤਨ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ, ਬੜੇ ਪਿਆਰ ਸਹਿਤ ਆਪ ਜੀ ਲਾਭ ਪ੍ਰਾਪਤ ਕਰ ਰਹੇ ਸੀ। ਆਓ ਸਾਧ ਸੰਗਤ ਜੀ, ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਤਿਨ੍ਹਾਂ ਦੇ ਪਾਸੋਂ ਗੁਰਮਤਿ ਵਿਚਾਰਾਂ ਅਤੇ ਭਾਈ ਗੁਰਦਾਸ ਜੀ ਦੀ ਚੱਲ ਰਹੀ ਲੜੀਵਾਰ ਕਥਾ ਬੜੇ ਪਿਆਰ ਸਹਿਤ ਸਰਵਣ ਕਰੀਏ। ਉਸ ਤੋਂ ਉਪਰੰਤ ਪੰਥ ਦਾ ਪ੍ਰਸਿੱਧ ਢਾਡੀ ਜਥਾ ਭਾਈ ਰਛਪਾਲ ਸਿੰਘ ਜੀ ਪੰਬਾਲ ਆਪ ਸੰਗਤ ਨੂੰ ਇਤਿਹਾਸ ਢਾਡੀ ਵਾਰਾਂ ਰਾਹੀਂ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ, ਗੁਰਬਾਣੀ ਕਹੈ ਸੇਵਕ ਜਨ ਮੰਨੈ।

ਵਿੱਚ ਹੋਮੈ ਕਾਰ ਕਮਾਈ ਜਿਨ ਕੀ ਆ ਤਿਸੇ ਨਚੇਤੇ ਬੱਪੜੇ ਹਰ ਗੁਰਮੁਖ ਸੋਝੀ ਪਾਈ ਹੋਮੈ ਰੋਗ ਸਭ ਜਗਤ ਵਿਆਪਿਆ ਤਿਨ ਕੋ ਜਨਮ ਮਰਨ ਦੁੱਖ ਭਾਰੀ ਗੁਰਪ੍ਰਸਾਦ ਕੋ ਵਿਰਲਾ ਛੂਟੈ ਤਿਸ ਜਨ ਕੋ ਹੋ ਬਲਿਹਾਰੀ ਗੁਰਪ੍ਰਸਾਦ ਕੋ ਵਿਰਲਾ ਛੂਟੈ ਤਿਸ ਜਨ ਕੋ ਹੋ ਬਲਿਹਾਰੀ ਵਾਹਿਗੁਰੂ ਸਾਹਿਬ ਜੀ ਪੌੜੀ ਮਹਾਂਦੇਵ ਆਤੂਤ ਹੋਏ ਤਾਮਸ ਅੰਦਰ ਜੋਗ ਨ ਜਾਣੇ ਭੈਰੋ ਭੂਤ ਕਸੂਤ ਵਿੱਚ ਕੇਤਰ ਪਾਲ ਬੈ ਤਾਲ ਧਿਆਣੇ ਅਕਤ ਧੂਰਾ ਖਾਵਣਾ ਰਾਤੀਂ ਵਾਸਾ ਮੜੀ ਮਸਾਣੇ ਪਹਿਨੇ ਹਾਥੀ ਸ਼ੀ ਕੱਲ ਡੌਰੂ ਵਾਏ ਕਰੇ ਹੈਰਾਣੇ ਨਾਥਾ ਨਾਥ ਸਦਾਏ ਦਾ ਹੋਏ ਅਨਾਥ ਨਹਰ ਰੰਗ ਮਾਣੇ ਸਿਰਸ਼ਟ ਸੰਘਾਰੇ ਤਾਮਸੀ ਜੋਗ ਭੋਗ ਜੋਗ ਨ ਭੋਗ ਨ ਜੁਗਤ ਪਛਾਣੇ ਗੁਰਮੁਖ ਸੁਖ ਫਲ ਸਾਧ ਸੰਗਾਣੇ ਗੁਰਮੁਖ ਸੁਖ ਫਲ ਸਾਧ ਸੰਗਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਵਡਭਾਗੀ ਹਾਂ ਜੋ ਸੰਗਤੀ ਰੂਪ ਦੇ ਵਿੱਚ ਸੰਧਿਆ ਦੇ ਦੀਵਾਨਾਂ ਵਿੱਚ ਸਤਿਗੁਰਾਂ ਦੀ ਹਜ਼ੂਰੀ 'ਚ ਜੁੜ ਬੈਠੇ ਹਾਂ। ਆਪ ਜੀ ਬੱਚਿਆਂ ਪਾਸੋਂ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਅਕਾਲ ਪੁਰਖ ਵਾਹਿਗੁਰੂ ਜਦੋਂ ਸਾਡੇ 'ਤੇ ਖੁਸ਼ ਹੁੰਦਾ ਹੈ ਉਦੋਂ ਸਾਨੂੰ ਆਪਣੀ ਕੀਰਤੀ 'ਤੇ ਲਾਉਂਦਾ ਹੈ, ਇਹ ਦਾਤ ਦਿੰਦਾ ਹੈ। ਕੀਰਤਨ ਵੀ ਇੱਕ ਦਾਤ ਹੈ, ਕਥਾ ਕੀਰਤਨ, ਪਰ ਖਿਆਲ ਇਹ ਰੱਖਣਾ ਹੁੰਦਾ ਕਿ ਨਾਲ ਹਉਮੈ ਵੀ ਦੇ ਦਿੰਦਾ ਹੈ, ਵਿੱਚ ਹਉਮੈ ਦੁਸ਼ਟੀ ਪਾਈ। ਇਸ ਕਰਕੇ ਕੀਰਤਨ ਦਾ ਭਾਵ ਹੁੰਦਾ ਪਰਮੇਸ਼ੁਰ ਦੀ ਉਸਤਤੀ, ਨਿਰੰਕਾਰ ਦੀ ਉਸਤਤ, ਵਾਹਿਗੁਰੂ ਦੀ ਉਸਤਤ। ਆਪ ਜੀ ਸਰਵਣ ਕਰ ਰਹੇ ਸੀ, ਪ੍ਰਭ ਮੇਰਾ ਇਤ ਉਤ ਸਦਾ ਸਹਾਈ। ਉਸ ਪਰਮੇਸ਼ੁਰ ਦਾ ਭੇਦ ਦਿੱਤਾ ਜਾ ਰਿਹਾ ਸੀ ਜਿਸ ਸ਼ਬਦ ਨੂੰ ਅਸੀਂ ਗਾ ਕੇ ਵਿਚਾਰਨਾ ਹੁੰਦਾ, ਪਰ ਇਹ ਕਿਸੇ ਵਿਰਲੇ ਵਿਰਲੇ ਜੀਵਾਂ ਦੇ ਹਿੱਸੇ ਆਉਂਦਾ। ਤਾਂ ਕਰਕੇ ਗੁਰਬਾਣੀ 'ਚ ਮਹਾਰੇ ਕਹਿੰਦੇ ਗਾਉਣ ਤਾਂ ਬਹੁਤ ਕਿਰਪਾ ਨਾਲ ਲੱਗ ਜਾਂਦਾ ਜੀਵ, ਪਰ ਮਨ ਜਿਹੜਾ ਹੈ ਸ਼ਬਦ 'ਚ ਉਦੋਂ ਭਿੱਜੂਗਾ ਜਦੋਂ ਸ਼ਬਦ ਦੀ ਵਿਚਾਰ ਨਾਲ ਸਮਝ ਕੇ ਗਾਊਗਾ। ਇਹਨੂੰ ਮਹਾਰੇ ਕਹਿੰਦੇ ਕੋਈ ਗਾਵੈ ਰਾਗੀ ਨਾਦੀ ਬੇਦੀ ਵੋ ਭਾਂਤ ਕਰਨੀ ਹਰ ਹਰ ਭੀਜਾ। ਇਸ ਕਰਕੇ ਗਾਉਣਾ ਅਕਾਲ ਪੁਰਖ ਕਿਰਪਾ ਕਰਕੇ ਸਾਨੂੰ ਇਹ ਦਾਤ ਬਖਸ਼ਦਾ। ਇਹ ਵੀ ਇੱਕ ਕਲਾ ਹੈ ਜਿਹੜੀ ਪਰਮੇਸ਼ੁਰ ਸਾਨੂੰ ਬਖਸ਼ਿਸ਼ ਕਰਦਾ। ਆਪ ਜੀ ਕੀਰਤਨ ਸਰਵਣ ਕਰ ਰਹੇ ਸੀ, ਉਪਰੰਤ ਜੋ ਲੜੀਵਾਰ ਕਥਾ ਚੱਲ ਰਹੀ ਹੈ ਭਾਈ ਗੁਰਦਾਸ ਦੀਆਂ ਵਾਰਾਂ, ਆਪ ਜੀ ਨੇ ਸ਼ਬਦ ਸਰਵਣ ਕੀਤਾ ਜੋ ਕਿ ਪਿਛਲੇ ਦਿਨਾਂ ਤੋਂ ਇਹਨਾਂ ਤਿੰਨਾਂ ਜਿਨ੍ਹਾਂ ਨੂੰ ਲੋਕ ਵੱਡੇ ਦੇਵਤੇ ਮੰਨਦੇ ਨੇ ਪਰ ਗੁਰਬਾਣੀ ਦੇ ਵਿੱਚ ਇਹਨਾਂ ਨੂੰ ਕਿਤੇ ਵੱਡੇ ਨਹੀਂ ਕਿਹਾ ਗਿਆ। ਗੁਰਬਾਣੀ 'ਚ ਇਹਨਾਂ ਨੂੰ ਰੋਗੀ ਜ਼ਰੂਰ ਕਿਹਾ ਗਿਆ, ਰੋਗ ਲੱਗਿਆ ਹੋਇਆ, ਜਿਹੜਾ ਕਿ ਆਪਾਂ ਨੂੰ ਵੀ ਲੱਗਿਆ ਹੋਇਆ, ਇਹਨਾਂ ਨੂੰ ਵੀ ਉਹੀ ਰੋਗ ਲੱਗ ਗਿਆ। ਇਸ ਕਰਕੇ ਸੰਸਾਰ 'ਚ ਆ ਕੇ ਆਪਣੀ ਪੂਜਾ ਸ਼ੁਰੂ ਕਰਾ ਦਿੱਤੀ। ਇਸ ਕਰਕੇ ਬ੍ਰਹਮਾ ਦੀ ਵਿਸ਼ਨ ਦੀ ਤਾਂ ਕਥਾ ਪਹਿਲਾਂ ਆਈ ਹੈ, ਅੱਜ ਮਹਾਂਦੇਵ। ਮਹਾਂਦੇਵ ਕਹਿੰਦੇ ਨੇ ਜਿਹਨੂੰ ਸ਼ਿਵ ਵੀ ਕਹਿ ਦਿੰਦੇ, ਸ਼ਿਵ ਜੀ ਵੀ ਕਹਿ ਦਿੰਦੇ ਆ। ਇਸ ਕਰਕੇ ਉਹ ਮਹਾਂਦੇਵ ਦੀ ਗੱਲ ਚੱਲੀ ਇੱਥੇ ਹੁਣ, ਤੀਜਾ ਜਿਹੜੀ ਕਥਾ ਤੀਜੇ ਦੇਵਤੇ ਦੀ। ਪਰ ਗੁਰਬਾਣੀ ਭਾਈ ਗੁਰਦਾਸ ਜੀ ਨੇ ਇਹਨਾਂ ਬਾਰੇ ਕੀ ਦੱਸਿਆ ਵੀ ਇਹਨਾਂ ਨੂੰ ਭੇਤ ਨਾ ਆਇਆ, ਯੁਗਤ ਨਾ ਆਈ। ਜਿਵੇਂ ਬਹੁਤ ਸਾਰੇ ਜੀਵਾਂ ਨੂੰ ਸੰਸਾਰ 'ਚ ਯੁਗਤੀ ਨਹੀਂ ਆਉਂਦੀ, ਉਹ ਵੀ ਗਿਆਨ ਇਸੇ ਤਰ੍ਹਾਂ ਹੀ ਲੈ ਕੇ
ਆਪਣੀ ਪੂਜਾ ਸ਼ੁਰੂ ਕਰਾ ਦਿੰਦੇ ਨੇ। ਬਹੁਤ ਸਾਰੇ ਜੀਵ ਉਹਨਾਂ ਨੂੰ ਸੰਤ ਮੰਨ ਕੇ ਪੂਜਾ ਹੀ ਕਰੀ ਜਾਂਦੇ ਨੇ, ਪਰ ਉਹਨਾਂ ਦੀ ਡਿਊਟੀ ਕੀ ਹੁੰਦੀ ਹੈ? ਉਹਨਾਂ ਨੇ ਪਰਮੇਸ਼ੁਰ ਨਾਲ ਜੋੜੇ ਹੋਣ ਤਾਂ ਜੋੜਨਾ ਹੁੰਦਾ, ਆਪ ਮੁਕਤ ਹੋਣਾ ਹੁੰਦਾ, ਦੁਨੀਆਂ ਨੂੰ ਮੁਕਤ ਕਰਨਾ ਹੁੰਦਾ। ਇਸ ਲਈ ਇਹਨਾਂ ਬਾਰੇ ਜਿਹੜਾ ਲੜੀ ਬਾਰੇ ਕਥਾ ਆ ਰਹੀ ਹੈ, ਭਾਈ ਗੁਰਦਾਸ ਜੀ ਦਾ ਇੱਕ ਢੰਗ ਹੈ, ਜਿਵੇਂ ਗੁਰਬਾਣੀ ਚ ਕਰਹਾਉ ਦੀ ਪੰਗਤੀ ਹੁੰਦੀ ਹੈ, ਸ਼ਬਦ ਦਾ ਸਾਰਾ ਭੇਤ ਹੁੰਦਾ ਉਹਦੇ 'ਚ ਮੂਲ ਭਾਵ। ਇਸੇ ਤਰ੍ਹਾਂ ਹੀ ਭਾਈ ਗੁਰਦਾਸ ਜੀ ਪਹਿਲਾਂ ਸਾਰਾ ਸ਼ਬਦ ਉਚਾਰਨ ਕਰਕੇ ਅਖੀਰਲੀ ਪੰਗਤੀ ਵਿੱਚ ਭੇਤ ਦੇ ਦਿੰਦੇ ਨੇ। ਅਖੀਰਲੀ ਪੰਗਤੀ ਜੋ ਹੈ ਅੱਜ ਦੀ, ਕਹਿੰਦੇ ਗੁਰਮੁਖ ਸੁੱਖ ਫਲ ਸਾਧ ਸੰਗਾਣੇ। ਕਹਿੰਦੇ ਸਾਧ ਸੰਗਤ ਜਾ ਕੇ ਜਿਨ੍ਹਾਂ ਨੇ ਸੱਚ ਦਾ ਭੇਤ ਲੈ ਲਿਆ, ਨਾਮ ਦਾ ਭੇਤ ਲੈ ਲਿਆ, ਉਹਨਾਂ ਨੇ ਉਹ ਸੁੱਖ ਫਲ ਨੂੰ ਪ੍ਰਾਪਤ ਕਰ ਲਿਆ, ਜਿਹਨੂੰ ਪੰਜਵੇਂ ਗੁਰਦੇਵ ਨੇ ਸੁਖਮਣੀ ਵੀ ਕਿਹਾ, ਸੁਖਮਣੀ ਸੁੱਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਸਰਾਮ। ਕਹਿੰਦੇ ਉਹ ਗੁਰਮੁਖ ਸਾਧ ਸੰਗਤ ਜਾ ਕੇ ਆਪਣੇ ਜੀਵਨ ਦਾ ਲਾਹਾ ਕੱਟ ਜਾਂਦੇ ਨੇ। ਇਸ ਲਈ ਇਹ ਤੱਤ ਸਾਰ ਵੀ ਨਾਲ ਹੀ ਦੇ ਜਾਂਦੇ ਨੇ। ਪਹਿਲਾਂ ਉਹਨਾਂ ਦੇ ਬਾਰੇ ਦੱਸਦੇ ਨੇ ਕਿਵੇਂ ਉਹਨਾਂ ਨੇ ਸੰਸਾਰ ਦੇ ਵਿੱਚ ਪਰਮਾਤਮਾ ਨੇ ਉਹਨਾਂ ਨੂੰ ਭੇਜਿਆ, ਕਿਵੇਂ ਉਹ ਆਪਣਾ ਜੀਵਨ ਹਉਮੈ ਦੇ ਵਿੱਚ ਆ ਕੇ ਆਪਣੇ ਆਪਣੇ ਤਰੀਕਿਆਂ ਨਾਲ ਪੂਜਾ ਕਰਦੇ ਰਹੇ ਜਾਂ ਕਰਾਉਂਦੇ ਰਹੇ। ਇਸ ਲਈ ਮਹਾਰਾਜ ਕਹਿੰਦੇ ਪੂਜਾ ਕਰੇ ਬਹੁਤ ਵਿਸਥਾਰਾ, ਦੁਨੀਆ ਬੜੇ ਤਰੀਕਿਆਂ ਨਾਲ ਪੂਜਾ ਕਰਦੀ ਹੈ, ਕਿਉਂਕਿ ਇਹ ਸ਼ੁਰੂ ਤੋਂ ਇਸੇ ਤਰ੍ਹਾਂ ਹੀ ਕੋਈ ਪੜ੍ਹਦਾ ਆਉਂਦਾ, ਸੁਣਦਾ ਆਉਂਦਾ, ਇਸੇ ਤਰ੍ਹਾਂ ਹੀ ਦੁਨੀਆ ਜਪ ਤਪ ਸੰਜਮ ਬਹੁਤ ਕੁਛ ਕਰਦੀ ਹੈ, ਪਰ ਮਹਾਰਾਜ ਕਹਿੰਦੇ ਅੰਦਰੋਂ ਮੈਲ ਨਹੀਂ ਜਾਂਦੀ, ਮਨ ਮੈਲ ਦਾ ਮੈਲਾ ਰਹਿੰਦਾ। ਪੂਜਾ ਕਰੇ ਬਹੁਤ ਵਿਸਥਾਰਾ, ਕਰ ਇਸ਼ਨਾਨ ਤਨ ਚੱਕਰ ਬਣਾਏ, ਅੰਤਰ ਕੀ ਮਲ ਕਬਹੁ ਨਾ ਜਾਏ। ਕਿਉਂਕਿ ਮਨ ਦੁਆਰਾ ਭਗਤੀ ਕੀਤੀ ਜਾਂਦੀ ਹੈ, ਮਨ ਜੁੜੇ ਗੁਰੂ ਨਾਲ, ਸ਼ਬਦ ਨਾਲ, ਇਸ ਕਰਕੇ ਭਗਤੀ ਗੁਰੂ ਨਾਨਕ ਦੇਵ ਜੀ ਦੀ ਵੱਖਰੀ ਹੈ, ਸੌਖੀ ਹੈ, ਕੋਈ ਕਸ਼ਟ ਨਹੀਂ ਦੇਣਾ ਪੈਂਦਾ, ਤਨ ਨੂੰ ਕੋਈ ਕਸ਼ਟ ਨਹੀਂ ਦੇਣਾ ਪੈਂਦਾ, ਕੋਈ ਧੋਣੇ ਤਾਪਣੇ ਨਹੀਂ ਪੈਂਦੇ, ਕੋਈ ਜਲ ਧਾਰੇ ਨਹੀਂ ਕਰਨੇ ਪੈਂਦੇ, ਪੁੱਠਾ ਨਹੀਂ ਲਟਕਣਾ ਪੈਂਦਾ, ਮੜੀਆਂ ਮਸਾਣੀਆਂ 'ਤੇ ਨਹੀਂ ਭੱਜਣਾ ਪੈਂਦਾ ਕਿਤੇ, ਸਿਰਫ ਘਰੇ ਬੈਠਿਆਂ ਗ੍ਰਸਤ ਜੀਵਨ 'ਚ ਰਹਿੰਦਿਆਂ ਗੁਰੂ ਦੀ ਮੱਤ ਲੈ ਕੇ ਨਾਲ ਭਗਤੀ ਕਰਨੀ ਹੁੰਦੀ ਹੈ। ਸਾਰੀ ਜ਼ਿੰਦਗੀ ਇਹ ਗੁਰੂ ਦੀ ਮੱਤ ਲੈ ਕੇ ਇਸ ਮਾਰਗ 'ਤੇ ਚੱਲਦਿਆਂ ਹੋਇਆਂ ਜੀਵਨ ਸਫਲ ਕਰ ਜਾਂਦੇ ਨੇ। ਸੋ ਇਸ ਕਰਕੇ ਅੱਜ ਦਾ ਜੋ ਸ਼ਬਦ ਹੈ, ਪੌੜੀ ਹੈ, ਆਓ ਇਸ ਦੀ ਵਿਚਾਰ ਆਰੰਭ ਕਰੀਏ। ਸਾਰੇ ਜਣੇ ਆਖੋ ਜੀ ਸਤਨਾਮ।

ਤਾਮਸ ਅੰਦਰ ਯੋਗ ਨਾ ਜਾਣੇ। ਕਹਿੰਦੇ ਇਹ ਜਿਹੜਾ ਮਹਾਂਦੇਵ ਸੀ ਇਹ ਆਪਣੇ ਆਪ ਨੂੰ ਯੋਗੀ ਕਹਾਉਂਦਾ ਸੀਗਾ, ਯੋਗੀਆਂ ਦਾ ਵੀ ਮੁਖੀ ਕਹਾਉਂਦਾ ਸੀ। ਵੈਸੇ ਤਾਂ ਅਵਧੂਤ ਹੋਏ, ਅਵਧੂਤ ਕਹਿੰਦੇ ਯੋਗੀ ਨੂੰ। ਤਾਮਸ ਵਿਰਤੀ ਦਾ ਸੀ, ਇਹ ਤਮੋਗੁਣ ਵਿਰਤੀ ਦਾ ਸੀ। ਤਾਮਸ ਅੰਦਰ ਯੋਗ ਨਾ ਜਾਣੇ, ਯੋਗ ਦਾ ਮਤਲਬ ਹੁੰਦਾ ਜੁੜਨਾ, ਪਰਮੇਸ਼ਰ ਨਾਲ ਜੁੜਨ ਨੂੰ ਯੋਗ ਕਿਹਾ ਗੁਰਬਾਣੀ 'ਚ, ਯੋਗੀ ਵੀ ਕਿਹਾ। ਇਸ ਕਰਕੇ ਕਹਿੰਦੇ ਤਾਮ ਵਿਰਤੀ ਦਾ ਹੋਣ ਕਰਕੇ ਇਹਨੇ ਯੋਗ ਦਾ ਨਾ ਪਤਾ ਲੱਗਿਆ। ਆਪਣੇ ਆਪ ਨੂੰ ਗਿਆਨੀ ਕਹਾਉਂਦਾ ਸੀ, ਗਿਆਨਵਾਨ ਬਹੁਤ ਸੀ। ਮਹਾਂਦੇਵ ਗਿਆਨੀ ਵਰਤਾ ਹੈ, ਘਰ ਆਪਣੇ ਤਾਮਸ ਬਹੁਤ ਅਹੰਕਾਰਾ, ਇਹ ਤੀਜੇ ਪਾਤਸ਼ਾਹ ਦੱਸਦੇ ਨੇ। ਕਹਿੰਦੇ ਵੀ ਆਪਣੇ ਆਪ ਨੂੰ ਗਿਆਨੀ ਹੋ ਕੇ ਜੱਗ 'ਚ ਵਰਤਦਾ ਸੀ, ਗੁਣੀ ਗਿਆਨੀ ਕਹਾਉਂਦਾ ਸੀ। ਮਹਾਂਦੇਵ ਗਿਆਨੀ ਵਰਤਾ ਘਰ ਆਪਣੇ, ਆਪਣੇ ਘਰ 'ਚ ਰਹਿੰਦਾ ਸੀ, ਸੰਸਾਰ ਨੂੰ ਘਰ ਸਮਝ ਲਿਆ ਉਹਨੇ। ਤਾਮਸ ਬਹੁਤ ਹੰਕਾਰਾ, ਤਾਮਸ ਅੰਦਰ ਯੋਗ ਨਾ ਜਾਣੇ। ਤਾਮ ਬਿਰਤੀ ਤਮੋ ਵਿਣ ਬਿਰਤੀ ਦੇ ਵਿੱਚ ਯੋਗ ਨਾਲ ਯੋਗ ਹੋ ਹੀ ਨਹੀਂ ਸਕਦਾ, ਬਸ ਯੋਗ ਨਾ ਜਾਣੇ। ਜਦੋਂ ਅਸੀਂ ਤਿੰਨਾਂ ਗੁਣਾਂ ਦੇ ਵਿੱਚ ਦੋ ਗੁਣਾਂ 'ਤੇ ਰਹਾਂਗੇ ਤਾਂ ਅਸੀਂ ਜੁੜ ਨਹੀਂ ਸਕਦੇ। ਇਹ ਗੁਰਮਤ ਦਾ ਸਿਧਾਂਤ ਆ, ਇੱਕ ਰਜੋਗੁਣ ਇੱਕ ਤਮੋਗੁਣ। ਜੀਵ ਇੱਥੇ ਹੀ ਰਹਿੰਦਾ ਜ਼ਿਆਦਾ। ਰਜੋਗੁਣ ਹੁੰਦਾ ਜਿੱਥੇ ਅਸੀਂ ਕਿਰਤ ਕਰਦੇ ਹਾਂ ਧਨ ਨੂੰ ਪਾਲਣ ਲਈ। ਤਮੋਗੁਣ ਹੁੰਦਾ ਕਾਮ ਕ੍ਰੋਧ ਲੋਭ ਅਹੰਕਾਰ ਦਵੈਤ ਨਿੰਦਿਆ ਚੁਗਲੀ ਠੱਗੀ ਠੋਰੀ ਧੋਖਾ ਫਰੇਬ ਸਭ ਕੁਛ, ਇਹ ਤਾਮਸ ਵਿਰਤੀ ਆ। ਇਹਨੂੰ ਉੱਤੇ ਇਹਨਾਂ ਤਿੰਨਾਂ ਗੁਣਾਂ ਤੋਂ ਉੱਤੇ, ਦੋਨੇ ਗੁਣਾਂ ਤੋਂ ਉੱਤੇ ਸਤੋ ਗੁਣ, ਸਤੋ ਗੁਣ ਰਾਹੀਂ ਹੀ ਪਰਮਾਤਮਾ ਦੇ ਮਾਰਗ 'ਤੇ ਚੱਲਿਆ ਜਾਂਦਾ ਹੈ। ਸਤੋ ਗੁਣ ਚਾਹੁੰਦਾ ਦਇਆ ਨਿਮਰਤਾ ਜਤ ਸਤ ਸੰਤੋਖ ਧਰਮ ਸਹਿਣਸ਼ੀਲਤਾ, ਇਹ ਗੁਣ ਨੇ। ਇਸ ਲਈ ਇਹ ਤਿੰਨਾਂ ਨੂੰ ਤਿੰਨ ਗੁਣ ਕਹਿ ਦਿੱਤਾ ਗਿਆ। ਇਸ ਕਰਕੇ ਇਹਦੇ ਬਾਰੇ ਦੱਸ ਰਹੇ ਨੇ, ਕਹਿੰਦੇ ਵੀ ਇਸੇ ਤਰ੍ਹਾਂ ਜਿਵੇਂ ਕਿ ਪਹਿਲਾਂ ਆਪਾਂ ਪੜ੍ਹ ਕੇ ਆਏ ਹਨ, ਉਹਨਾਂ ਬਾਰੇ ਜ਼ਿਕਰ ਕੀਤਾ ਗਿਆ ਗੁਰਬਾਣੀ 'ਚ, ਇਹਦੇ ਬਾਰੇ ਫਿਰ ਜ਼ਿਕਰ ਕੀਤਾ ਗਿਆ। ਕਿਉਂਕਿ ਗੁਰੂ ਸਾਹਿਬਾਂ ਨੇ ਇਹਨਾਂ ਦਾ ਥੋੜ੍ਹਾ ਥੋੜ੍ਹਾ ਜ਼ਿਕਰ ਕਰਕੇ ਨਾ ਅੱਗੇ ਨਹੀਂ ਖੋਲਿਆ ਬਹੁਤਾ, ਵੀ ਆਪ ਹੀ ਸਮਝ ਜਾਣਗੇ, ਪੜ੍ਹ ਲੈਣਗੇ ਪੁਰਾਤਨ ਇਤਿਹਾਸ। ਪੰਜਵੇਂ ਗੁਰਦੇਵ ਕਹਿੰਦੇ ਦਸ ਅਵਤਾਰ ਰਾਜੇ ਹੋਏ ਵਰਤੇ ਮਹਾਂਦੇਵ ਅਧੂਤਾ, ਮਹਾਂਦੇਵ ਅਧੂਤ ਹੋਏ। ਤਿੰਨ ਵੀ ਅੰਤ ਨਾ ਪਾਇਓ ਤੇਰਾ ਲਾਏ ਥੱਕੇ ਬਭੂਤਾ। ਇਹ ਕੀ ਕਰਦੇ ਸੀ, ਬਭੂਤੀ ਲਾਉਂਦੇ ਸੀ ਆਪਣੇ ਸਵਾਹ ਮਲ ਲੈਣੀ ਪਿੰਡੇ 'ਤੇ। ਜੋਗੀ ਆ, ਤੁਸੀਂ ਜੋਗ ਮੱਤ ਵਾਲੇ ਦੇਖੇ ਆ ਕਿ ਉਹ ਆਪਣੇ ਪਿੰਡੇ 'ਤੇ ਸਵਾਹ ਮਲੀ ਫਿਰਦੇ ਹੁੰਦੇ ਆ, ਅਤੇ ਉਹ ਲੰਗੋਟ ਜਿਹਾ ਇਕੱਲਾ ਪਹਿਨਦੇ ਨੇ, ਚਟਾਈਆਂ ਵਧਾਈਆਂ ਹੁੰਦੀਆਂ, ਅਤੇ ਇਸ ਤਰ੍ਹਾਂ ਉਹ ਆਪਣੇ ਆਪ ਨੂੰ ਜੋਗੀ ਸਦਾਉਂਦੇ ਨੇ। ਮਹਾਰਾਜ ਕਹਿੰਦੇ ਵੀ ਇਸ ਤਰ੍ਹਾਂ ਇਹ ਯੋਗ ਆਪਣੇ ਆਪ ਨੂੰ ਕਹਾਉਂਦੇ ਨੇ, ਪਰ ਇਹ ਜੁੜੇ ਨਹੀਂ ਹੁੰਦੇ, ਕਿਉਂਕਿ ਤ੍ਰੈਗੁਣਾਂ 'ਚ ਕੋਈ ਜੁੜ ਹੀ ਨਹੀਂ ਸਕਿਆ ਅਜੇ ਤੱਕ। ਜਿਹੜਾ ਤ੍ਰੈਗੁਣਾਂ ਤੋਂ ਉੱਪਰ ਉੱਠ ਜਾਂਦਾ ਉਹਨੂੰ ਫਿਰ ਇਹ ਸਰੀਰ ਤੋਂ ਉੱਪਰ ਦੀ ਗੱਲ ਆ, ਫਿਰ ਉਹ ਕੱਪੜੇ ਪਹਿਨਦਾ ਵਧੀਆ ਤਰੀਕੇ ਨਾਲ ਰਹਿੰਦਾ, ਕੋਈ ਉਹਨੂੰ ਫਰਕ ਵੀ ਹੈ ਨਹੀਂ ਗਾ। ਕੱਪੜੇ ਦਾ ਕੋਈ ਸੰਬੰਧ ਨਹੀਂ ਹੈ, ਕੱਪੜਾ ਸਰੀਰ ਦੇ ਮੌਸਮ ਅਨੁਸਾਰ ਆਪਾਂ ਕੱਪੜਾ ਪਾ ਸਕਦੇ ਹਾਂ। ਇਸ ਲਈ ਕਹਿੰਦੇ ਮਹਾਂਦੇਵ ਜਿਹੜਾ ਸੀਗਾ ਉਹ ਕੀ ਸੀ, ਕਹਿੰਦੇ ਉਹ ਤਾਮਸ ਵਿਰਤੀ ਦਾ ਸੀ। ਮਹਾਂਦੇਵ ਅਧੂਤ ਹੋਏ ਯੋਗੀ ਕਹਾਉਂਦਾ ਸੀ, ਯੋਗੀਆਂ ਦਾ ਮੁਖੀ ਕਹਾਉਂਦਾ ਸੀ। ਕਹਿੰਦੇ ਤਾਮਸ ਅੰਦਰ ਯੋਗ ਨਾ ਜਾਣੇ, ਕਹਿੰਦੇ ਉਹਨੂੰ ਜੁੜਨਾ ਨਹੀਂ ਆਇਆ, ਕਿਉਂਕਿ ਤਾਮਸ ਵਿਰਤੀ ਸੀ, ਯੋਗ ਦਾ ਮਤਲਬ ਜੁੜਨਾ। ਇਸ ਲਈ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਯੋਗ ਦੱਸਿਆ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਯੋਗ ਨਾ ਬਾਹਰ ਮੜੀ ਮਸਾਣੀ, ਯੋਗ ਨਾ ਤਾੜੀ ਲਾਈਐ, ਯੋਗ ਨਾ ਦੇਸ ਦਸੰਤਰ ਭਵੀਐ, ਯੋਗ ਨਾ ਤੀਰਥ ਨਹਾਈਐ, ਅੰਜਨ ਮਾਹੇ ਨਿਰੰਜਨ ਰਹੀਐ, ਯੋਗ ਜੁਗਤ ਇਬ ਪਾਈਐ। ਹੁਣ ਕਹਿੰਦੇ ਜੋਗਤੀ ਇਹ ਹੈ ਕਿ ਅੰਜਨ ਕਹਿੰਦੇ ਨੇ ਮਾਇਆ ਨੂੰ, ਨਿਰੰਜਨ ਕਹਿੰਦੇ ਨੂੰ ਨਿਰੰਕਾਰ ਨੂੰ। ਇਹ ਮਾਇਆ ਅਤੇ ਨਿਰੰਕਾਰ ਦਾ ਖੇਲ ਹੈ, ਨਿਰੰਕਾਰ ਨੇ ਮਾਇਆ ਬਣਾਈ ਹੈ ਅਤੇ ਮਾਇਆ ਦੇ ਵਿੱਚ ਨਿਰੰਕਾਰ ਹੈ। ਨਿਰੰਕਾਰ ਆਕਾਰ ਹੈ ਆਪੇ, ਆਕਾਰ ਮਾਇਆ, ਇਹਦੇ ਵਿੱਚ ਨਿਰੰਜਨ ਆ, ਅੰਜਨ ਮਾਹੇ ਨਿਰੰਜਨ ਰਹੀ ਹੈ। ਇਹ ਜਿਹੜੀ ਸਰੀਰ ਰੂਪੀ ਤ੍ਰੈਗੁਣਾਂ ਦਾ ਸਰੀਰ ਹੈ, ਜਿਹਨੂੰ ਕਹਿੰਦੇ ਤ੍ਰੈਗੁਣ ਬੰਧੀ ਦਿਓਰੀ, ਇੱਕ ਖੇਲ ਆ, ਇਹਦੇ ਵਿੱਚ ਨਿਰੰਜਨ। ਕਹਿੰਦੇ ਯੋਗ ਜੁਗਤ ਇਹ ਵਪਾਈ ਹੈ, ਜਿਹਨਾਂ ਨੇ ਆਪਣੇ ਅੰਦਰੋਂ ਪਾ ਲਿਆ, ਜਿਹਨਾਂ ਨੇ ਉਸ ਨਿਰੰਕਾਰ ਨੂੰ ਆਪਣੇ ਅੰਦਰੋਂ ਜਾਣ ਲਿਆ, ਆਤਮ ਰੂਪ ਜਾਣ ਲਿਆ ਜਿਹਨਾਂ ਨੇ,
ਆਤਮ ਜਣੇ। ਇਸ ਕਰਕੇ ਮਹਾਰਾਜ ਕਹਿੰਦੇ ਉਹ ਅਸਲੀ ਜੋਗੀ ਆ, ਉਹ ਜੁੜਿਆ ਹੋਇਆ, ਬਾਕੀ ਤਾਂ ਦਿਖਾਵਾ ਹੀ ਆ। ਤਾਂ ਕਰਕੇ ਇੱਥੇ ਮਹਾਰਾਜ ਕਹਿੰਦੇ ਯੋਗ ਨਾ ਜਾਣੇ। ਤਾਂ ਕਰਕੇ ਗੁਰੂ ਸਾਹਿਬਾਂ ਨੇ ਸਾਨੂੰ ਯੋਗ ਦੀ ਦੱਸੀ ਹੈ ਬੇ ਜੁਗਤੀ ਕੀ ਹੈ। ਜਿਹਨੂੰ ਮਹਾਰਾਜ ਨੇ ਕਿਹਾ ਯੋਗ ਜੁਗਤ ਸੁਣ ਆਇਓ ਗੁਰ ਪੈ, ਅਸੀਂ ਗੁਰੂ ਕੋਲ ਕੀ ਕਰਨਾ, ਉਹਨੇ ਸਿੱਖਿਆ ਲੈਣ ਜੁੜਨ ਦੀ, ਕਿਵੇਂ ਜੁੜਨਾ ਸੀ ਉਸ ਵਾਹਿਗੁਰੂ ਨਾਲ, ਕਿਵੇਂ ਅਸੀਂ ਵਿਛੜੇ, ਵਿਛੋੜਨ ਵਾਲਾ ਕੌਣ ਹੈ, ਇਹ ਗਿਆਨ ਲੈਣਾ ਹੁੰਦਾ। ਮਹਾਰਾਜ ਕਹਿੰਦੇ ਯੋਗ ਜੁਗਤ ਸੁਣ ਆਇਓ ਗੁਰ ਪੈ ਮੁੱਖ ਸਤਿਗੁਰ ਸ਼ਬਦ ਬੁਝਾਇਓ। ਫਿਰ ਸਤਿਗੁਰ ਸਾਨੂੰ ਫਿਰ ਉਹ ਭੇਦ ਦਿੰਦੇ ਨੇ ਸ਼ਬਦ ਦਾ, ਨਾਮ ਦਾ। ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਗੁਰੂ ਖੁਸ਼ ਹੁੰਦਾ ਉਦੋਂ ਸਾਨੂੰ ਆਪਣੇ ਚਰਨਾਂ ਨਾਲ ਜੋੜ ਲੈਂਦਾ, ਇਹ ਸ਼ਬਦ ਸਾਡੇ ਹਿਰਦੇ 'ਚ ਵੱਸ ਜਾਂਦਾ ਅਤੇ ਉਹ ਪਰਮੇਸ਼ੁਰ ਦੇ ਚਰਨ ਹਿਰਦੇ 'ਚ ਵੱਸ ਜਾਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਯੋਗ ਦਾ ਮਤਲਬ ਹੁੰਦਾ ਜੁੜਨਾ। ਕਹਿੰਦੇ ਇਹਨੂੰ ਜੁੜਨ ਦੀ ਯੁਗਤੀ ਨਹੀਂ ਆਈ, ਇਹ ਤਾਮਸ ਬਿਰਤੀ ਦਾ ਸੀਗਾ। ਇਸ ਕਰਕੇ ਲੋਕ ਇਹ ਤੋਂ ਡਰਦੇ ਵੀ ਸੀਗੇ, ਅੱਜ ਵੀ ਡਰਦੇ ਆ। ਤੋਂ ਤੁਸੀਂ ਦੇਖੋਗੇ ਸਭ ਤੋਂ ਵੱਧ ਮੰਦਰ ਇਹਦੇ ਹੀ ਆ ਦੁਨੀਆਂ 'ਚ, ਜਿਹੜੇ ਕਿ ਠੀਕ ਆ ਪੂਜਾ ਕਰਦੇ ਆ ਪਰ ਗੁਰਮਤ ਨਹੀਂ ਹੈਗੀ। ਗੁਰਮਤ ਦੇ ਵਿੱਚ ਤਾਂ ਇੱਕ ਦੀ ਪੂਜਾ ਕਰਾਈ ਗਈ ਹੈ, ਅਕਾਲ ਪੁਰਖ ਦੀ, ਨਿਰੰਕਾਰ ਦੀ। ਬਹੁਤ ਦੁਨੀਆਂ ਜਿਹੜੀ ਉਹ ਡਰਦੀ ਪੂਜਾ ਕਰਦੀ ਆ, ਜਿਹੜੀ ਡਰ ਕੇ ਪੂਜਾ ਹੁੰਦੀ ਉਹ ਥਾਂ ਨਹੀਂ ਪੈਂਦੀ। ਗੁਰੂ ਦੀ ਪੂਜਾ ਵੀ ਡਰ ਕੇ ਨਹੀਂ ਕਰਨੀ, ਗੁਰੂ ਡਰਾਉਂਦਾ ਹੀ ਨਹੀਂ ਗਾ ਸਾਨੂੰ। ਗੁਰੂ ਤਾਂ ਸਾਨੂੰ ਡਰ ਤੋਂ ਰਹਿਤ ਕਰਦਾ ਵੀ ਡਰੋ ਨਾ। ਇਸ ਕਰਕੇ ਕਈ ਵਾਰ ਅਸੀਂ ਵੀ ਡਰਾ ਦਿੰਦੇ ਹਾਂ ਲੋਕਾਂ ਨੂੰ, ਡਰਾਉਣਾ ਨਹੀਂ ਕਿਸੇ ਨੂੰ। ਗੁਰੂ ਪ੍ਰੇਮ ਦੁਆਰਾ ਸਮਝਾਉਂਦਾ, ਪ੍ਰੇਮ ਪਾਉਣਾ ਗੁਰੂ ਨਾਲ। ਜੇ ਅਸੀਂ ਪ੍ਰੇਮ ਪੈਦਾ ਕਰ ਲਾਂਗੇ ਆਪਣੇ ਅੰਦਰ, ਡਰ ਖਤਮ ਹੋ ਜੂਗਾ। ਜਿੱਥੇ ਪ੍ਰੇਮ ਆ ਉੱਥੇ ਡਰ ਨਹੀਂ ਹੁੰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਤਾਮਸ ਬਿਰਤੀ ਦਾ ਕਰਕੇ ਲੋਕ ਇਹ ਤੋਂ ਡਰਦੇ ਸੀ। ਲੋਕ ਮੰਨਦੇ ਸੀ ਵੀ ਇਹ ਸੰਘਾਰ ਕਰਦਾ, ਮਾਰਦਾ, ਜਿਹੜਾ ਕਿ ਆਪਾਂ ਜਪਜੀ ਸਾਹਿਬ 'ਚ ਇਸ਼ਾਰਾ ਕੀਤਾ ਗਿਆ, ਇੱਕ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਹੁਣ ਕਹਿੰਦੇ ਵੀ ਇਹਨਾਂ ਨੂੰ ਕੌਣ ਚਲਾਉਂਦਾ, ਇਹ ਤਾਂ ਇੱਕ ਜਿਵੇਂ ਨੌਕਰ ਆ, ਮਾਲਕ ਤਾਂ ਹੈ ਨਹੀਂ ਗੇ। ਜਪਤ ਸੁਭਾਅ ਹੈ, ਜਿਵੇਂ ਭਾਵ ਪਰਮੇਸ਼ੁਰ ਨੂੰ ਚੰਗਾ ਲੱਗਦਾ ਇਹਨਾਂ ਤੋਂ ਕੰਮ ਕਰਾ ਰਿਹਾ। ਜਪਤ ਸੁਭਾਅ ਹੈ ਤਿਵੈ ਚਲਾਵੈ, ਜੈਬ ਹੋਵੇ ਫਰਮਾਨ ਉਹਦਾ ਹੁਕਮ ਆ, ਉਹਦੇ ਹੁਕਮ ਤੋਂ ਬਿਨਾਂ ਕੁਛ ਨਹੀਂ ਹੋ ਰਿਹਾ। ਇਸ ਲਈ ਉਹ ਮਾਰਨ ਅਤੇ ਜਿਵਾਲਣ ਵਾਲਾ ਪਤੀ ਪਰਮੇਸ਼ੁਰ ਆ, ਵਾਹਿਗੁਰੂ ਆ। ਜਿੰਨਾ ਚਿਰ ਉਹ ਸਾਨੂੰ ਜਿੰਦਾ ਰੱਖਣਾ ਚਾਹੁੰਦਾ, ਕੋਈ ਦੁਨੀਆਂ ਦੀ ਤਾਕਤ ਮਾਰ ਨਹੀਂ ਸਕਦੀ, ਇਹ ਵੀ ਨਹੀਂ ਸਾਨੂੰ ਮਾਰ ਸਕਦਾ। ਇਸ ਕਰਕੇ ਦੁਨੀਆਂ ਡਰ 'ਚ ਇਹਦੀ ਪੂਜਾ ਕਰਦੀ ਆ। ਵੈਸੇ ਤਾਂ ਰਾਵਣ ਜਿਹੜਾ ਸੀ ਉਹ ਇਹਦੀ ਪੂਜਾ ਕਰਦਾ ਸੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲੋਕ ਚਾਹੁੰਦੇ ਆ ਵੀ ਮੈਂ ਮਰਾਂ ਨਾ, ਤਾਂ ਕਰਕੇ ਇਹ ਤੋਂ ਡਰਦੇ ਪੂਜਾ ਕਰਦੇ ਆ। ਰਾਵਣ ਨੇ ਵੀ ਇਹ ਵਰ, ਉਹ ਵੀ ਸਮਝਦਾ ਸੀ ਵੀ ਮੈਂ ਮਰਾਂ ਨਾ, ਉਹਨੇ ਜਿਵੇਂ ਆਪਾਂ ਆਮ ਤੌਰ 'ਤੇ ਕਹਿੰਦੇ ਨੇ ਕਾਲ ਪਾਵੇ ਨਾ ਬੰਨਿਆ ਸੀ। ਇਹਦੀ ਪੂਜਾ ਹੀ ਹਰਨਾਕਸ਼ ਨੇ ਕੀਤੀ ਸੀ। ਉਹਨੇ ਵੀ ਇਹ ਜਿਵੇਂ ਇਹ ਨਾ ਕਾਲ ਦਾ ਖੇਲ ਆ, ਇਹਨੂੰ ਮਾਇਆ ਦਾ ਖੇਲ ਕਹਿੰਦੇ ਨੇ। ਉਹਨੇ ਇਹ ਤੋਂ ਇਹ ਵਰ ਲੈ ਲਏ ਵੀ ਮੈਂ ਦਿਨੇ ਨਾ ਰਾਤ ਨਾ ਸਾਰਾ ਮਰਾਂਗਾ, ਪਰ ਮਰਨਾ ਤਾਂ ਸੀਗਾ ਹੀ। ਉਹਨੂੰ ਇਹ ਨਹੀਂ ਪਤਾ ਸੀ ਵੀ ਮਾਰਨ ਵਾਲਾ ਅਤੇ ਜਿਵਾਲਣ ਵਾਲਾ ਪਰਮਾਤਮਾ। ਇਸ ਕਰਕੇ ਹਉਮੈ 'ਚ ਆ ਗਿਆ, ਹੰਕਾਰ 'ਚ ਆ ਗਿਆ, ਅਤੇ ਅਖੀਰ ਨੂੰ ਫਿਰ ਪਰਮਾਤਮਾ ਨੇ ਉਹਦਾ ਜਦੋਂ ਸੰਘਾਰ ਕੀਤਾ, ਜਦੋਂ ਬਿਲਕੁਲ ਇੰਨੀ ਹਉਮੈ ਵੱਧ ਗਈ ਉਹਦੀ ਆਪਣੇ ਪੁੱਤਰ ਨੂੰ ਮਾਰਨ ਤੱਕ, ਜਿਹੜਾ ਉਹਦਾ ਭਗਤ ਸੀ ਪੁੱਤਰ, ਪਰਮਾਤਮਾ ਨੇ ਭਗਤ ਉਹਦੇ ਘਰੇ ਪ੍ਰਗਟ ਹੀ ਤਾਂ ਕੀਤਾ ਸੀ, ਫਿਰ ਉਹਦੀ ਰੱਖਿਆ ਕੀਤੀ। ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ। ਇਸ ਲਈ ਪਰਮਾਤਮਾ ਹੈ ਜਿਹੜਾ, ਉਹ ਸਾਨੂੰ ਸੰਸਾਰ 'ਚ ਭੇਜਦਾ। ਇੱਥੇ ਆ ਕੇ ਜੀਵ ਇਸ ਤਰ੍ਹਾਂ ਦੇ ਬਹੁਤ ਭਗਤੀਆਂ ਕਰਦੇ ਨੇ ਵੀ ਮੈਂ ਕਈ ਤਾਂ ਭਗਤੀ ਕਰਦੇ ਹੀ ਇਸ ਕਰਕੇ ਵੀ ਮੇਰਾ ਦੁਨੀਆਂ ਦੇ ਉੱਤੇ ਡਰ ਪੈਦਾ ਹੋ ਜਾਵੇ। ਇਸ ਲਈ ਭਗਤੀ ਡਰ ਲਈ ਨਹੀਂ ਹੈਗੀ, ਡਰਾਉਣ ਲਈ ਨਹੀਂ ਹੈਗੀ। ਭਗਤੀ ਕਰਨ ਵਾਲੇ ਕਿਸੇ ਦਾ ਨੁਕਸਾਨ ਵੀ ਨਹੀਂ ਕਰਦੇ, ਅਤੇ ਜਿਹਦੇ ਕੋਲ ਭਗਤੀ ਹੈ ਨਹੀਂ ਉਹ ਨੁਕਸਾਨ ਕਰ ਵੀ ਨਹੀਂ ਸਕਦਾ। ਇਸ ਕਰਕੇ ਇੱਕ ਡਰ ਹੁੰਦਾ ਸਾਨੂੰ, ਤਾਂ ਕਰਕੇ ਕਹਿੰਦੇ ਇਹ ਤੋਂ ਲੋਕ ਡਰਦੇ ਸੀਗੇ। ਤਾਮਸ ਬਿਰਤੀ ਦਾ ਸੀ, ਮਹਾਂਦੇਵ ਅਤੂਤ ਹੋਏ ਤਾਮਸ ਅੰਦਰ ਜੋਗ ਨਾ ਜਾਣੇ, ਭੈਰੋ ਭੂਤ ਕਸੂਤ ਵਿੱਚ ਖੇਤਰ ਪਾਲ ਬਿਤਾਲ ਧਿਆਣੇ। ਕਹਿੰਦੇ ਵੀ ਇਹ ਜਿਹੜੇ ਕਿ ਭੈਰੋ ਵਰਗੇ ਜਿਹੜੇ ਇਹਦੇ ਹੀ ਚੇਲੇ ਪੈਦਾ ਹੋਏ ਨੇ ਉਹ ਸਾਰੇ, ਉਹਨਾਂ ਨੂੰ ਵੀ ਲੋਕ ਡਰਦੇ ਪੂਜਦੇ ਸੀਗੇ। ਉਹਨਾਂ ਦੀਆਂ ਅਲੱਗ ਅਲੱਗ ਲੰਬੀਆਂ ਲੰਬੀਆਂ ਕਹਾਣੀਆਂ ਇਹਨਾਂ ਦੀਆਂ ਮੈਂ ਉਹ ਛੇੜਨੀਆਂ ਨਹੀਂ ਹੈ, ਕਿਉਂਕਿ ਆਪਾਂ ਗੁਰਮਤ ਦੇ ਵਿੱਚੋਂ ਸੋਝ ਹੀ ਲੈਣੀ ਹੈ ਵੀ ਆਪਾਂ ਵੀ ਇਹਨਾਂ ਦੀਆਂ ਕਹਾਣੀਆਂ ਹੀ ਸੁਣ ਸੁਣ ਕੇ ਕਿਤੇ ਇਕੱਠ ਕਹਾਣੀ ਸੁਣਨੀ ਹੈ, ਗੁਰਬਾਣੀ ਕੀ ਕਹਿ ਰਹੀ ਹੈ ਆਪਾਂ ਉੱਥੇ ਆਉਣਾ ਗੱਲ।
ਬਹੁਤ ਸਾਰੇ ਦੁਨੀਆ ਜਿਵੇਂ ਖੇਤਰਪਾਲ, ਇੱਧਰ ਤਾਂ ਕੋਈ ਹੈ ਨਹੀਂ ਗਾ ਵੈਸੇ ਖੇਤਰਪਾਲ ਪੈਦਾ ਹੋਇਆ, ਪਤਾ ਨਹੀਂ ਕਾਹਤੋਂ ਨਹੀਂ ਹੋਇਆ, ਉੱਥੇ ਇੰਡੀਆ 'ਚ ਬਹੁਤ ਪੈਦਾ ਹੋਇਆ ਇਹ, ਅਤੇ ਇਹਨਾਂ ਦੀਆਂ ਜਗ੍ਹਾ ਬਣੀਆਂ ਹੋਈਆਂ ਉੱਥੇ, ਬਹੁਤ ਦੁਨੀਆ ਡਰਦੀ ਉੱਥੇ ਮੱਥੇ ਟੇਕੀ ਜਾਂਦੀ ਹੈ, ਅਤੇ ਇਸ ਕਰਕੇ ਇਹ ਸਾਰਾ ਕੁਛ ਡਰ ਦੇ ਵਿੱਚ ਚੱਲ ਰਿਹਾ। ਕਹਿੰਦੇ ਇਹਨਾਂ ਦੀ ਖੁਰਾਕ ਕੀ ਸੀ? ਕਹਿੰਦੇ ਅਕਤ ਧੂਰਾ ਖਾਵਣਾ, ਰਾਤੀਂ ਵਾਸਾ ਮੜੀ ਮਸਾਣੇ। ਕਹਿੰਦੇ ਵੀ ਇਹ ਧੂਰਾ ਜਿਹੜਾ ਹੁੰਦਾ ਉਹ 'ਚ ਨਸ਼ਾ ਹੁੰਦਾ, ਵੈਸੇ ਬਹੁਤ ਸਾਰੇ ਜੀਵ ਆਪਣੇ ਵਾਲਿਆਂ ਨੂੰ ਵੀ ਬਿਮਾਰੀ ਲੱਗੀ ਹੋਈ ਆ, ਚਲੋ ਕੋਈ ਗੁੱਸਾ ਕਰ ਜੂ ਮੈਨੂੰ ਫਰਕ ਕੋਈ ਨਹੀਂ ਪੈਣਾ। ਅਸੀਂ ਵੀ ਕਈ ਵਾਰੀ ਕਹਿ ਦਿੰਦੇ ਹਾਂ ਵੀ ਭੰਗ ਖਾ ਸਕਦੇ ਹਾਂ, ਕਈ ਭੰਗ ਰਗੜਦੇ ਵੀ ਆ। ਜੇ ਗੁਰਬਾਣੀ 'ਚ ਕੀ ਲਿਖਿਆ, ਕਹਿੰਦੇ ਭਾਂਗ ਮਾਛਰੀ ਸੁਰਾਪਾਨ ਜੋ ਜੋ ਪ੍ਰਾਣੀ ਖਾਏ, ਤੀਰਥ ਵਰਤ ਸਵੇ ਰਸਾਤਲ ਜਾਏ, ਸਭ ਕੁਛ ਕਹਿੰਦੇ ਖਤਮ ਹੋ ਜਾਊ ਤੁਹਾਡਾ, ਕੋਈ ਨਸ਼ਾ ਕੋਈ ਨਹੀਂ ਹੋਣਾ ਚਾਹੀਦਾ ਸਰੀਰ ਨੂੰ। ਇਸ ਕਰਕੇ ਨਸ਼ੇ ਤਾਂ ਪਹਿਲਾਂ ਹੀ ਬੜੇ ਮਨ ਨੂੰ ਲੱਗੇ ਹੋਏ ਨੇ, ਤਾਂ ਕਰਕੇ ਕਹਿੰਦੇ ਅੱਕ ਧਤੂਰਾ ਖਾਵਣਾ ਇਹਨਾਂ ਦਾ। ਇਹ ਆਪ ਜਦੋਂ ਇਹਦਾ ਦਿਨ ਵੀ ਮਨਾਉਂਦੇ ਨੇ ਨਾ, ਉਦੋਂ ਉਹ ਵੀ ਉੱਥੇ ਵੀ ਭੰਗ ਦੇ ਪਕੌੜੇ ਕੱਢਦੇ ਨੇ ਅਤੇ ਖਵਾਉਂਦੇ ਨੇ, ਲੋਕ ਖਾਂਦੇ ਨੇ। ਇਹ ਕੋਈ ਪੂਜਾ ਨਹੀਂ ਹੁੰਦੀ, ਇਹ ਤਾਂ ਸਭ ਜਾਣੀ ਦੀ ਅਗਿਆਨਤਾ ਬਹੁਤ ਵੱਡੀ ਆ, ਗਿਆਨ ਕਿਸੇ ਵਿਰਲੇ ਨੂੰ ਹੁੰਦਾ। ਤਾਂ ਕਰਕੇ ਵੀ ਇਹ ਭਾਈ ਗੁਰਦਾਸ ਨੇ ਇਹਨਾਂ ਦੀ ਗੱਲ ਕਰਕੇ ਗਿਆਨ ਦਿੱਤਾ ਵਿੱਚ, ਇਹ ਨਹੀਂ ਭਾਈ ਗੁਰਦਾਸ ਜੀ ਨੇ ਉਹਨਾਂ ਦੀ ਗੱਲ ਕੀਤੀ ਆ, ਉਹਨਾਂ ਦੀ ਕੋਈ ਵਡਿਆਈ ਕੀਤੀ ਆ। ਉਹਨਾਂ ਦੇ ਸਾਰਾ ਭੇਤ ਦੇਣ ਤੋਂ ਬਾਅਦ ਫਿਰ ਸਾਨੂੰ ਦੱਸਦੇ ਨੇ, ਕਹਿੰਦੇ ਵੀ ਇਹ ਜਿਹੜਾ ਸਾਰੇ ਸੀ ਇਹ ਮੜੀ ਮਸਾਣੀ 'ਚ ਰਹਿੰਦੇ ਸੀਗੇ, ਇਸ ਕਰਕੇ ਇਹਨਾਂ ਨੂੰ ਉਸ ਪਰਮਾਤਮਾ ਜਿਹੜਾ ਸੀ ਵਾਹਿਗੁਰੂ ਜੀ ਦਾ ਸੀ ਉਹਦਾ ਭੇਤ ਨਾ ਆਇਆ। ਕਬੀਰ ਸਾਹਿਬ ਵੀ ਦੱਸਦੇ ਨੇ, ਕਹਿੰਦੇ ਜਿਹੜਾ ਪਰਮੇਸ਼ਰ ਹੈ ਨਿਰੰਕਾਰ ਹੈ, ਕਹਿੰਦੇ ਕੋਟ ਸੂਰ ਜਾਂਕੇ ਪ੍ਰਗਾਸ, ਕੋਟ ਮਹਾਂ ਦੇ ਔਰ ਕੈਲਾਸ, ਕਹਿੰਦੇ ਦੁਰਗਾ ਹੋਏ ਜਾਂਕੇ ਮਰਦਨ ਕਰੇ, ਦੁਰਗਾ ਕੋਟ ਜਾਂਕੇ ਮਰਦਨ ਕਰੇ, ਬ੍ਰਹਮਾ ਕੋਟ ਵੇਦ ਉਚਰੇ, ਜੋ ਜਾਚੋ ਤੋ ਕੇਵਲ ਰਾਮ, ਆਣ ਦੇਵ ਸਿਓ ਨਾਹੀਂ ਕਾਮ। ਕਹਿੰਦੇ ਮੈਂ ਤਾਂ ਇੱਕ ਪਰਮੇਸ਼ਰ ਨੂੰ ਜਪਦਾ ਹੈ, ਤਾਂ ਹੀ ਨਹੀਂ ਨਾ ਪਸੰਦ ਆਇਆ ਬਾਬਾ ਕਬੀਰ ਇਹਨਾਂ ਲੋਕਾਂ ਨੂੰ, ਗੁਰਬਾਣੀ ਵੀ ਤਾਂ ਹੀ ਪਸੰਦ ਨਹੀਂ ਹੋਈ ਇਹਨਾਂ ਲੋਕਾਂ ਨੂੰ। ਹੁਣ ਕਹਿੰਦੇ ਆਣ ਦੇਵ ਸਿਓ ਨਾਹੀਂ ਕਾਮ, ਮੇਰਾ ਇਹਨਾਂ ਦੇਵਤਿਆਂ ਦੂਵਤਿਆਂ ਨਾਲ ਕਿਸੇ ਨਾ ਕੋਈ ਕੰਮ ਨਹੀਂ ਹੈਗਾ, ਸਿੱਧੀ ਆ ਮੇਰੀ ਗੱਲ। ਹੁਣ ਜਿਹਦੀ ਸਿੱਧੀ ਗੱਲ ਹੀ ਪਰਮਾਤਮਾ ਨਾਲ ਹੋਵੇ ਤੇ ਉਹ ਫਿਰ ਥੱਲੇ ਵਾਲਿਆਂ ਨੂੰ ਕੀ ਮੰਨਦਾ? ਇਸ ਕਰਕੇ ਉਹ ਕਹਿੰਦੇ ਆਣ ਦੇਵ ਸਿਓ ਨਾਹੀਂ ਕਾਮ, ਮੇਰਾ ਇਹਨਾਂ ਨਾਲ ਕੋਈ ਕੰਮ ਨਹੀਂ ਹੈਗਾ, ਦੁਨੀਆ ਇਹਨਾਂ ਨੂੰ ਪੂਜਦੀ ਆ ਮੂਰਖ ਆ, ਇਸ ਕਰਕੇ ਅਸੀਂ ਨਹੀਂ ਇਹਨੂੰ ਕਹਿੰਦੇ ਪੂਜਦੇ। ਪੈਨੇ ਹਾਥੀ ਸ਼ੀਂ ਖੱਲ, ਡੌਰੂ ਵਾਏ ਕਰੇ ਹਰਾਣਾ। ਕਹਿੰਦੇ ਹੱਥ 'ਚ ਤਾਂ ਡੌਰੂ ਫੜਿਆ ਹੁੰਦਾ ਸੀ ਅਤੇ ਇਹ ਕੱਪੜੇ ਕਿਹੜੇ ਪਹਿਨਦਾ ਸੀ? ਖੱਲ ਦੇ ਕੱਪੜੇ ਪਹਿਨਦਾ ਸੀ, ਸ਼ੇਰ ਦੀ ਖੱਲ ਦੇ ਜਾਂ ਹਾਥੀ, ਇਹ ਖੱਲ ਦੇ ਕੱਪੜੇ ਪਹਿਨੇ ਹੁੰਦੇ ਸੀਗੇ ਕਹਿੰਦੇ ਹੁੰਦੇ। ਔਰ ਨਾਥਾ ਨਾਥ ਸਦਾਏ ਦਾ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਇਹ ਸਾਰੇ ਯੋਗੀਆਂ ਦਾ ਮੁਖੀ ਹਾਂ, ਨਾਥਾ ਨਾਥ ਸਦਾਏ ਦਾ। ਹੁਣ ਗੁਰਬਾਣੀ ਦੇ ਵਿੱਚ ਨਾਥ ਜਦੋਂ ਸ਼ਬਦ ਆਉਂਦਾ ਹੈ ਉਹ ਪਰਮੇਸ਼ਰ ਵਾਸਤੇ ਵੀ ਆਉਂਦਾ ਹੈ, ਗੁਰਬਾਣੀ 'ਚ ਸ਼ਿਵ ਸ਼ਬਦ ਵੀ ਆਉਂਦਾ ਹੈ ਉਹ ਪਰਮੇਸ਼ਰ ਵਾਸਤੇ ਆਉਂਦਾ ਹੈ। ਇਸ ਕਰਕੇ ਕਈ ਵਾਰ ਕਈ ਜੀਵਾਂ ਨੂੰ ਭੁਲੇਖਾ ਪਾ ਦਿੰਦੇ ਨੇ ਵੀ ਇਹ ਸ਼ਿਵਜੀ ਦੀ ਗੱਲ ਕੀਤੀ ਗਈ ਹੈ, ਜਿਹਨਾਂ ਨੂੰ ਗੁਰਬਾਣੀ ਪੜ੍ਹੀ ਨਹੀਂ ਖੋਜੀ ਨਹੀਂ ਉਹ ਵਿਚਾਰੇ ਸਿਰ ਮਾਰੀ ਜਾਂਦੇ। ਕਈ ਵਾਰ ਬੈਠੇ, ਇੱਕ ਵਾਰ ਅਸੀਂ ਕਿਤੇ ਗਏ ਅਤੇ ਇੱਕ ਬੜਾ ਚਾਤਰ ਬੁੱਧੀ ਦਾ ਬੰਦਾ ਅਤੇ ਉਹ ਲੋਕਾਂ ਉੱਥੇ ਬੈਠਾ, ਉਹਨਾਂ ਲੋਕਾਂ ਨੂੰ ਇਹ ਗੱਲ ਕਰ ਰਿਹਾ ਸੀਗਾ, ਕਹਿੰਦੇ ਦੇਖੋ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਇਹਦੀ ਗੱਲ ਕੀਤੀ ਹੈ, ਮਹਾਂਦੇਵ ਕੋ ਕਹਿਤ ਸਦਾ ਸ਼ਿਵ। ਹੁਣ ਅਗਲੀ ਪੰਕਤੀ 'ਚ ਭੇਜ ਦਿੱਤਾ ਵੈ, ਕਹਿੰਦੇ ਨਿਰੰਕਾਰ ਕਾ ਚਿੰਤ ਨੇ ਭਵ, ਨਿਰੰਕਾਰ ਨੂੰ ਨਹੀਂ ਕਹਿੰਦੇ ਜਾਣਦੇ, ਆਹ ਮਹਾਂਦੇਵ ਨੂੰ ਸ਼ਿਵ ਕਹੀ ਜਾਂਦੇ ਨੇ। ਇਸ ਕਰਕੇ ਸ਼ਿਵ ਦਾ ਮਤਲਬ ਹੈ ਜੋਤ, ਬ੍ਰਹਮ, ਇੱਕ ਸ਼ਿਵਜੀ, ਇਹ ਜਿਹੜਾ ਅਵਧੂਤ ਇੱਕ ਇਹ ਆ। ਇਸ ਕਰਕੇ ਕੋਈ ਨਾਂ ਰੱਖਣ ਨਾਲ ਉਹ ਨਹੀਂ ਬਣ ਜਾਂਦਾ, ਕਈ ਵਾਰ ਕਿਸੇ ਦਾ ਨਾਂ ਹੁੰਦਾ ਹੈ, ਜਿਵੇਂ ਆਪਾਂ ਆਮ ਤੌਰ 'ਤੇ ਕਿਸੇ ਨੂੰ ਵਾਹਿਗੁਰੂ ਨਾਮ ਰੱਖ ਲੈਂਦੀ ਹੈ ਦੁਨੀਆ, ਉਹ ਵਾਹਿਗੁਰੂ ਨਹੀਂ ਹੈਗਾ। ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਥ ਕੀ ਆ, ਆਪ ਨਾਥ, ਨਾਥੀ ਸਭ ਜਾਣਦਾ, ਇੱਕੋ ਹੀ ਆ ਪਰਮੇਸ਼ਰ, ਉਹਨੇ ਸਾਰੀ ਸ੍ਰਿਸ਼ਟੀ ਨੱਥੀ ਹੋਈ ਆ, ਉਹਨੇ ਨੱਥ ਪਾਈ ਹੋਈ ਆ, ਪ੍ਰਭ ਜੀ ਡੋਰੀ ਹੱਥ ਮਾਰੇ। ਜਿਹਨਾਂ ਨੂੰ ਇਹ ਗਿਆਨ ਹੋ ਜਾਂਦਾ ਉਹ ਪਰ ਪਰਮੇਸ਼ਰ ਨਾਲ ਜੁੜ ਜਾਂਦੇ ਨੇ, ਵਾਹਿਗੁਰੂ ਨਾਲ ਜੁੜ ਜਾਂਦੇ ਨੇ, ਉਹ ਦੂਜੇ ਤੀਜੇ ਕਿਸੇ ਨਾਲ ਨਹੀਂ ਜੁੜਦੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਭਾਈ ਗੁਰਦਾਸ ਜੀ ਇੱਥੇ ਕਹਿੰਦੇ ਵੀ ਇਹਨਾਂ ਦੀ ਹਾਲਤ ਇਹੋ ਜਿਹੀ ਸੀ। ਹੁਣ ਨਾਮਦੇਵ ਜੀ ਕਹਿੰਦੇ ਵੀ ਕਈ ਇਹਦੀ ਪੂਜਾ ਕਰਦੇ ਨੇ, ਉਹਨਾਂ ਨੂੰ ਅੱਗੇ ਜਨਮ ਕਿਹੜਾ ਮਿਲਦਾ? ਕਹਿੰਦਾ ਸ਼ਿਵ ਸ਼ਿਵ ਕਰਤ ਜੋ ਨਰ ਧਿਆਵੈ,
ਬਰਦ ਚੜ੍ਹੇ ਡੌਰੂ ਡਮਕਾਵੇ। ਕਹਿੰਦੇ ਜਿਹੜੇ ਪਹਿਲਾਂ ਇਹਦੀ ਪੂਜਾ ਕਰਦੇ ਨੇ ਉਹਨਾਂ ਨੂੰ ਅੱਗੇ ਫਿਰ ਬਲਦ 'ਤੇ ਚੜ੍ਹ ਕੇ ਡੌਰੂ ਵਜਾਉਂਦੇ ਫਿਰਦੇ ਹੁੰਦੇ ਮੰਗਤੇ ਬਣ ਕੇ। ਕਹਿੰਦੇ ਮਹਾਮਾਈ ਕੀ ਪੂਜਾ ਕਰੇ ਨਰ ਅਤੇ ਨਾਰ ਹੋਏ ਉਤਰੇ। ਕਹਿੰਦੇ ਜੇ ਕੋਈ ਇਹ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਉਹਨਾਂ ਨੂੰ ਫਿਰ ਇਹ ਅੱਗੇ ਆਕਾਰਾਂ ਦੇ ਵਿੱਚ ਚਲੇ ਜਾਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਇਹ ਜੋ ਪੂਜਾ ਹੈ ਇਹ ਥਾਂ ਨਹੀਂ ਪੈਂਦੀ। ਨਾਥਾਂ ਨਾਥ ਸਦਾਇਨ ਦਾ ਹੋਏ ਅਨਾਥ ਨਾ ਹਰ ਰੰਗ ਮਾਣੇ। ਕਹਿੰਦੇ ਇਹ ਅਨਾਥ ਨਹੀਂ ਬਣਿਆ। ਅਨਾਥ ਜਿਹੜਾ ਬਣ ਜਾਂਦਾ ਜਿਹਦਾ ਕੋਈ ਆਸਰਾ ਨਾ ਹੋਵੇ ਉਹਨੂੰ ਅਨਾਥ ਕਹਿੰਦੇ ਆ। ਇਸ ਦੁਨੀਆਂ 'ਚ ਮਾਰ ਕੇ ਦੇਖੋ ਨਿਗਾ ਕੋਈ ਆਸਰਾ ਹੈਗਾ ਜਿਹਨੂੰ ਕਹਿੰਦੇ ਭੱਜੋ ਸਭੇ ਆਸਰਾ। ਪਤਾ ਉਦੋਂ ਲੱਗਦਾ ਜਦੋਂ ਅੰਤ ਸਮਾਂ ਆਉਂਦਾ, ਉਦੋਂ ਕੋਈ ਸਾਥ ਨਹੀਂ ਦਿੰਦਾ। ਮਹਾਰਾਜ ਕਹਿੰਦੇ ਚੁੱਕੇ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤੱਤੀ ਬਾਓ। ਤਾਂ ਵਾਰ ਪਰਬ੍ਰਹਮ ਨੂੰ ਵਾਰ ਵਾਰ ਦ੍ਰਿੜ ਕਰਾਇਆ ਗਿਆ ਗੁਰਬਾਣੀ 'ਚ ਉਸ ਵਾਹਿਗੁਰੂ ਨੂੰ। ਹੋ ਸਕਦਾ ਸਾਡੇ ਮਨ 'ਚ ਵਸਿਆ ਹੋਵੇ, ਇੱਕ ਨਾਮ ਵਸਿਆ ਹੋਵੇ, ਸਾਨੂੰ ਪਤਾ ਹੋਵੇ, ਇੱਕ ਨਾ ਪਤਾ ਹੋਵੇ, ਅਸੀਂ ਵੀ ਕਿਤੇ ਇਸੇ ਲਾਈਨ 'ਚ ਤਾਂ ਨਹੀਂ ਕਿਤੇ ਵੀ ਅਸੀਂ ਵੀ ਕਿਸੇ ਉਹਦੀ ਪੂਜਾ ਕਰ ਲਈ, ਕਿਤੇ ਉਹਦੇ ਕੋਲ ਚਲੇ ਗਏ, ਕਿਤੇ ਉਹਨੂੰ ਮੱਥਾ ਟੇਕ ਲਿਆ। ਇਸ ਕਰਕੇ ਪਖੰਡ ਜਿਹੜਾ ਹੈ ਉਹਦਾ ਖੰਡਨ ਕੀਤਾ ਗਿਆ ਭਾਈ ਗੁਰਦਾਸ ਜੀ ਨੇ। ਇਹ ਪਖੰਡ ਸੀ ਕਹਿੰਦੇ, ਇਸ ਤਰ੍ਹਾਂ ਬਹੁਤ ਸਾਰੇ ਕਰਦੇ, ਅੱਜ ਵੀ ਪਖੰਡ ਕਰਦੇ ਨੇ। ਕਹਿੰਦੇ ਡੌਰੂ ਵਾਹਿ ਕਰੇ ਹੈਰਾਣੇ, ਅੱਜ ਵੀ ਕਿ ਡੌਰੂ ਵਜਾਉਂਦੇ ਫਿਰਦੇ ਨੇ। ਉਹਦੇ ਭਗਤ ਹੈ, ਕਹਾਉਂਦੇ ਨੇ ਭਗਤ, ਪਰ ਉਹ ਭਗਤੀ ਥਾਂ ਹੀ ਨਹੀਂ ਪੈਣੀ ਕਿਉਂਕਿ ਉਹਨਾਂ ਨੂੰ ਅਗਿਆਨਤਾ ਹੈ। ਇਸ ਕਰਕੇ ਜਿਹੜੀ ਭਗਤੀ ਹੈ ਉਹ ਇੱਕ ਪਰਮੇਸ਼ਰ ਦੀ ਬੰਦਗੀ ਹੀ ਥਾਂ ਪੈਂਦੀ ਆ। ਤਾਂ ਕਰਕੇ ਇੱਥੇ ਕਹਿੰਦੇ ਨਾਥਾਂ ਨਾਥ ਸਦਾਇਨ ਦਾ, ਆਪਣੇ ਆਪ ਨੂੰ ਇਹ ਨਾਥਾਂ ਦਾ ਨਾਥ ਕਹਾਉਂਦਾ ਸੀ ਪਰ ਇਹ ਅਨਾਥ ਨਹੀਂ ਬਣਿਆ। ਕਿਉਂਕਿ ਜਿਹੜਾ ਬੰਦਾ ਆਪਣੇ ਆਪ ਨੂੰ ਸਮਝਦਾ ਨਾ ਉਹ ਹਉਮੈ ਹੁੰਦੀ ਹੈ ਵੀ ਮੈਂ ਹਾਂ ਕੁਛ। ਜਿੰਨਾ ਚਿਰ ਮੈਂ ਹਾਂ ਓਨਾ ਚਿਰ ਤੂੰ ਨਹੀਂ ਆਉਂਦਾ। ਜਬ ਹਾਂ ਮੈਂ ਉੱਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਇਸ ਕਰਕੇ ਆਪਾਂ ਖਤਮ ਹੋਏ ਅਨਾਥ ਹਰ ਰੰਗ ਮਾਣੇ, ਹੋਏ ਅਨਾਥ ਨਾ ਹਰ ਰੰਗ ਮਾਣੇ। ਇਸ ਕਰਕੇ ਅਨਾਥ ਨਹੀਂ ਬਣਿਆ, ਇਹ ਨਾਥ ਸੀਗਾ ਆਪਣੇ ਆਪ ਨੂੰ ਕਹਾਉਂਦਾ, ਨਾਥਾਂ ਦਾ ਨਾਥ, ਸਰਦਾਰਾਂ ਦਾ ਸਰਦਾਰ। ਇਸ ਕਰਕੇ ਕਈ ਵਾਰ ਬੰਦਾ ਇੱਥੇ ਸੰਸਾਰ ਦੇ ਵਿੱਚ ਆਪਣੀ ਅਹੁਦੇ ਕਰਕੇ ਉਦਵੀ ਪਦਵੀ ਕਰਕੇ ਆਪਣੇ ਆਪ ਨੂੰ ਵੱਡਾ ਕਹਾਉਂਦਾ ਅਤੇ ਉਹ ਵੱਡੇ ਨੂੰ ਭੁੱਲ ਜਾਂਦਾ। ਇਸ ਕਰਕੇ ਗੁਰਬਾਣੀ ਦੇ ਵਿੱਚ ਸਾਨੂੰ ਦਾਸ, ਗੋਲੇ, ਨੌਕਰ, ਚਾਕਰ ਕਿਹਾ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਹੈ, ਜਿਹੜਾ ਅਨਾਥ ਬਣ ਕੇ ਉਹਦੀ ਸ਼ਰਨ 'ਚ ਜਾਂਦਾ ਉਹ ਫਿਰ ਉਹਦੀ ਰੱਖਿਆ ਕਰਦਾ। ਤਾਂ ਕਰਕੇ ਗੁਰਬਾਣੀ 'ਚ ਕਹਿੰਦੇ ਅਨਾਥ ਕੇ ਨਾਥੇ ਸਰਬ ਕੇ ਸਾਥੇ ਜਪ ਜੂਏ ਜਨਮ ਨਾ ਹਾਰੀਐ। ਕਹਿੰਦੇ ਉਹਨੂੰ ਜਪ ਜਿਹੜਾ ਸਭ ਦੀ ਰੱਖਿਆ ਕਰਨ ਵਾਲਾ ਪਰਮੇਸ਼ਰ ਹੈ। ਨਾਨਕ ਕੀ ਬੇਨੰਤੀ ਪ੍ਰਭ ਪਹਿ, ਕਿਰਪਾ ਕਰ ਭਵਜਲ ਤਾਰੀਐ। ਹੇ ਵਾਹਿਗੁਰੂ ਮੇਰੇ 'ਤੇ ਕਿਰਪਾ ਕਰੋ, ਮੈਨੂੰ ਇੱਥੋਂ ਕੱਢ ਲਓ, ਵਿੱਚ ਭਵਜ ਡੁੱਬਦੇ ਕੱਢ ਲਾ। ਜਿਹੜਾ ਬੇਨਤੀ ਕਰਦਾ ਉਹ ਸੁਣਦਾ, ਜਿਹੜਾ ਭਰੋਸੇ ਨਾਲ ਕਰਦਾ ਉਹ ਸੁਣਦਾ। ਸਾਡਾ ਭਰੋਸਾ ਨਹੀਂ ਬਣਦਾ ਬਸ, ਕਿਉਂਕਿ ਉਹ ਦਿਸਦਾ ਨਹੀਂ ਗਾ, ਉਹਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ। ਤਾਂ ਕਰਕੇ ਪਹਿਲਾਂ ਗੁਰੂ 'ਤੇ ਪ੍ਰਤੀਤ ਆਉਂਦੀ ਹੈ ਸਾਨੂੰ, ਆਹ ਗੁਰੂ ਦੇ ਜਿਹੜੇ ਬਚਨ ਆ, ਗੁਰਬਾਣੀ ਹੈ ਨਾ, ਇਹ ਸੁਣਨੀ ਪੈਂਦੀ ਹੈ ਵਾਰ ਵਾਰ, ਫਿਰ ਸਾਨੂੰ ਪ੍ਰਤੀਤ ਆਊਗੀ ਇੱਕ 'ਤੇ ਵਾਹਿਗੁਰੂ 'ਤੇ। ਫਿਰ ਜਿਹਨੂੰ ਪ੍ਰਤੀਤ ਆਉਂਦੀ ਆ ਉਹ ਫਿਰ ਪ੍ਰਤੀਤ ਨਾਲ ਉਹਦੇ ਅੱਗੇ ਬੇਨਤੀ ਜਦੋਂ ਕਰਦੇ ਆ ਉਹ ਸਾਡੀ ਬੇਨਤੀ ਨੂੰ ਸੁਣਦਾ ਹੈ। ਜਿਹਨੂੰ ਮਾਰ ਕਹਿੰਦੇ ਸੱਚੇ ਸੁਣਿਆ ਕੰਨ ਦੇ ਧੀਰਗ ਦੇ ਸਹਿਜ ਸੁਭਾਏ। ਇਸ ਲਈ ਅਨਾਥਾਂ ਕਾ ਨਾਥ ਹੈ, ਉਹ ਸਾਰਿਆਂ ਨੂੰ ਪਾਲਣ ਵਾਲਾ ਹੈ। ਜਿਹਨੂੰ ਜਪ ਜੀ ਸਾਹਿਬ 'ਚ ਆਪਾਂ ਪੜ੍ਹਦੇ ਹਾਂ ਨਾ, ਆਪ ਨਾਥ ਨਾਥੀ ਸਾਹਿਬ ਜਾਂ ਕਿ ਰਿੱਧ ਸਿੱਧ ਅਵਰਾ ਸਾਧ, ਇਹ ਰਿਧੀਆਂ ਸਿਧੀਆਂ ਮਾਇਆ ਦੇ ਦੇਸ਼ 'ਚ ਹੀ ਆ। ਕਹਿੰਦੇ ਇਹ ਸਵਾਦ ਆਪਦਾ ਬੰਦੇ ਦਾ ਕਿ ਇਹਨਾਂ 'ਚ ਪੈ ਜਾਂਦੇ ਨੇ। ਇਸ ਕਰਕੇ ਰਿੱਧ ਸਿੱਧ ਸਾਹਿਬ ਮੋਹ ਹੈ ਨਾਮ ਨਾ ਵਸੇ ਮਨ ਆਏ, ਉਹਨਾਂ ਦੇ ਹਿਰਦੇ 'ਚ ਪਰਮੇਸ਼ਵਰ ਦਾ ਨਾਮ ਨਹੀਂ ਹੁੰਦਾ। ਤਾਂ ਕਰਕੇ ਮਹਾਰਾਜ ਕਹਿੰਦੇ ਇਹ ਨਾਥਾਂ ਦਾ ਨਾਥ ਕਹਾਉਂਦਾ ਹੋਇਆ ਅਨਾਥ ਬਣਿਆ ਨਹੀਂ, ਇਸ ਕਰਕੇ ਹਰੀ ਦਾ ਰੰਗ ਨਹੀਂ ਇਹਨੇ ਮਾਣਿਆ। ਸਿਰਠ ਸੰਘਾਰੇ ਤਾਮਸੀ, ਜੋਗ ਭੋਗ ਕੀ ਜੁਗਤ ਨਾ ਜਾਣੇ। ਇੱਕ ਤਾਮਸੀ ਵਰਤੀ ਦਾ ਸੀ, ਇਹ ਕਹਿੰਦਾ ਸੀ ਮੈਂ ਸੰਘਾਰ ਕਰਨ ਵਾਲਾ, ਤਾਮਸੀ ਵਰਤੀ ਦਾ ਹੋਣ ਕਰਕੇ। ਕਹਿੰਦੇ ਜੋਗ ਭੋਗ ਕੀ ਜੁਗਤ ਨਾ ਜਾਣੇ, ਕਹਿੰਦੇ ਇਹਨੂੰ ਜੋਗ ਦਾ ਨਹੀਂ ਪਤਾ ਸੀ, ਜੁੜਨ ਦਾ ਨਹੀਂ ਪਤਾ ਸੀ, ਭੋਗ ਦਾ ਨਹੀਂ ਪਤਾ ਸੀ, ਭੋਗਣਾ ਸਰੀਰ ਨੂੰ ਕਿਵੇਂ, ਇਹਦੇ ਵਿੱਚ ਰਹਿਣਾ ਕਿਵੇਂ ਹੈ, ਕੀ ਖਾਣਾ ਹੈ, ਕੀ ਪਹਿਨਣਾ ਹੈ। ਜੁਗਤ ਪਛਾਣ ਹੈ ਨਾ, ਜੁਗਤ ਪਛਾਣ ਹੈ ਕਿ ਨਾ ਇਹਨੂੰ ਜੁਗਤੀ ਜਿਉਣ ਦੀ ਅਤੇ ਨਾ ਜੁੜਨ ਦੀ ਜੁਗਤੀ ਸੀਗੀ। ਹੁਣ ਗੁਰੂ ਇਹ ਸਾਰੀਆਂ ਚੀਜ਼ਾਂ ਸਿਖਾਉਂਦਾ ਸਾਨੂੰ, ਹੁਣ ਦੱਸਦੇ ਨੇ ਵੀ ਇੱਥੇ ਮੁਕਤ ਭੁਗਤ ਜੁਗਤ ਤੇਰੀ ਸੇਵਾ। ਇਹ ਕਹਿੰਦੇ ਜੋਗ ਭੋਗ ਨਾ ਜੁਗਤ ਪਛਾਣ ਹੈ। ਹੁਣ ਮਹਾਰਾਜ ਕਹਿੰਦੇ ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ। ਜਿਹਦੇ 'ਤੇ ਤੇਰੀ ਕਿਰਪਾ ਹੁੰਦੀ ਆ ਉਹ ਤੇਰੀ ਸੇਵਾ 'ਤੇ ਲੱਗ ਜਾਂਦਾ, ਉਹਦੀ ਉਸਤਤ ਸੇਵਾ ਹੈ ਪਰਮੇਸ਼ਰ ਦੀ।
ਉਸਤਤ ਹੀ ਸੇਵਾ ਹੈ। ਜਿਸ ਤੂੰ ਆਪ ਕਰਾਏ, ਜਿਹਦੇ ਤੂੰ ਕਿਰਪਾ ਕਰਦਾ ਉਹ ਕਰਦਾ ਫਿਰ ਤੇਰੀ ਸੇਵਾ। ਇਸ ਕਰਕੇ ਜਹਾਂ ਤਹ ਬਖੰਠ ਜਾਂ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ, ਤੂੰ ਆਪ ਹੀ ਇਹ ਪ੍ਰੇਮ ਪਾਉਣਾ, ਆਪ ਹੀ ਸ਼ਰਧਾ ਲਾਉਣਾ। ਉਹ ਬੈਕੁੰਠ ਹੈ ਜਿੱਥੇ ਤੇਰੀ ਉਸਤਤ ਹੁੰਦੀ ਹੋਵੇ। ਕੀਰਤਨ ਦਾ ਭਾਵ ਹੈ ਕੀਰਤੀ, ਉਹ ਬੈਕੁੰਠ 'ਚ ਵਾਸਾ ਹੋ ਜਾਂਦਾ। ਜਿਵੇਂ ਹੁਣ ਆਪਾਂ ਬੈਠੇ ਹਾਂ ਨਾ, ਇਹਨੂੰ ਬੈਕੁੰਠ ਕਹਿੰਦੇ ਨੇ, ਇਹਨੂੰ ਸਵਰਗ ਵੀ ਕਹਿੰਦੇ ਨੇ, ਕਈ ਸਵਰਗ ਸਮਝਦੇ ਆ ਵੀ ਕੋਈ ਹੋਰ ਜਗ੍ਹਾ 'ਤੇ ਆ। ਇਸ ਕਰਕੇ ਇਹ ਬੈਕੁੰਠ ਹੈ, ਤਾਂ ਹੀ ਉਹਨਾਂ ਨੇ ਕਿਹਾ ਵੀ ਸਾਨੂੰ ਸਵਰਗ 'ਤੇ, ਇਹ ਤਾਂ ਇੱਥੇ ਤੱਕ ਤਾਂ ਆਪਾਂ ਚਲੇ ਹੀ ਗਏ ਸਾਰੇ, ਇੱਦੋਂ ਉਤਲੀ ਜਗ੍ਹਾ 'ਚ ਮੰਗਦੇ ਆ ਫਿਰ ਗੁਰਮੁਖ। ਤਾਂ ਹੀ ਉਹ ਕਹਿੰਦੇ ਨੇ ਵੀ ਮਨ ਪ੍ਰੀਤ ਚਰਨ ਕਮਰਾ, ਮੈਂ ਤਾਂ ਆਪਣੇ ਚਰਨਾਂ ਨਾਲ ਜੋੜਦਾ ਮਹਾਰਾਜ। ਇਸ ਕਰਕੇ ਇੱਥੇ ਦੱਸ ਰਹੇ ਨੇ, ਕਹਿੰਦੇ ਇਹਨੂੰ ਜੁਗਤੀ ਨਹੀਂ ਪਤਾ ਸੀ, ਤਾਂ ਕਰਕੇ ਮਹਾਰਾਜ ਕਹਿੰਦੇ ਯੋਗ ਕੀ ਆ, ਜੁੜਨਾ ਜੋਗੀ। ਸੋ ਜੋਗੀ ਜੋ ਜੁਗਤ ਪਛਾਣੇ, ਗੁਰ ਪ੍ਰਸਾਦੀ ਇੱਕੋ ਜਾਣੇ। ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਇੱਕ ਪਰਮਾਤਮਾ ਨੂੰ ਜਾਣ ਲਿਆ, ਉਹ ਕਹਿੰਦੇ ਜੋਗੀ ਆ, ਜੋਗ ਉਹ ਜੁੜਿਆ ਹੋਇਆ। ਇਸ ਕਰਕੇ ਅੱਗੇ ਦੱਸਦੇ ਨੇ ਭੋਗ ਮੁਕਤ ਭੁਗਤ। ਭੋਗ ਦਾ ਮਤਲਬ ਹੁੰਦਾ ਵੀ ਇਸ ਤਨ ਨੂੰ ਸਾਂਭਣਾ, ਇਹ ਨਹੀਂ ਵੀ ਇੱਥੇ ਸਵਾਹ ਮਲ ਦਿਉ, ਪਰਮਾਤਮਾ ਨੇ ਦਿੱਤਾ ਇਹਨੂੰ ਨਵਾਓ ਧਵਾਓ, ਸਾਫ਼ ਸੁਥਰਾ ਰੱਖੋ, ਕੱਪੜੇ ਪਾਓ। ਗੁਰੂ ਨਾਨਕ ਦੇ ਘਰ ਨੇ ਬੜੀ ਵਧੀਆ ਸਿੱਖਿਆ ਦਿੱਤੀ ਸਾਨੂੰ ਵੀ ਕੱਪੜੇ ਪਹਿਨਣੇ ਚਾਹੀਦੇ ਨੇ। ਇਸ ਕਰਕੇ ਜੁਗਤ, ਜੁਗਤ ਦਾ ਮਤਲਬ ਹੁੰਦਾ ਜੁੜਨਾ। ਇਸ ਕਰਕੇ ਗੁਰੂ ਤੋਂ ਇਹ ਜੁਗਤ ਸਿੱਖੀ ਜਾਂਦੀ ਹੈ ਜੁੜਨ ਦੀ। ਇਹ ਬਾਣੀ ਹੈ ਹੀ ਉਹਨਾਂ ਦੀ ਜਿਹੜੇ ਜੁੜੇ ਹੋਏ ਨੇ, ਜੁੜਿਆ ਹੋਇਆ ਹੀ ਜੋੜ ਸਕਦਾ, ਟੁੱਟਿਆ ਹੋਇਆ ਨਹੀਂ ਜੋੜ ਸਕਦਾ। ਇਸ ਕਰਕੇ ਜੁਗਤ ਨਾ ਪਛਾਣੇ, ਇਹਨੂੰ ਜੁਗਤੀ ਨਹੀਂ ਆਈ, ਇਹਨੇ ਦੁਨੀਆਂ ਨੂੰ ਨਹੀਂ ਜੋੜ ਸਕਿਆ ਪਰਮਾਤਮਾ ਨਾਲ, ਆਪਦੇ ਤੱਕ ਇਹਨਾਂ ਨੇ ਸੀਮਿਤ ਰੱਖਿਆ। ਇਸ ਕਰਕੇ ਮਹਾਰਾਜ ਕਹਿੰਦੇ ਗੁਰਮੁਖ ਸੁੱਖ ਫਲ ਸਾਧ ਸੰਗਾਣੇ। ਹੁਣ ਮਹਾਰਾਜ ਕਹਿੰਦੇ ਗੁਰੂ ਸਿੱਖ ਕੀ ਕਰਦਾ, ਉਹਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ, ਉਹ ਸਾਧ ਸੰਗਤ 'ਚ ਮਿਲ ਕੇ ਰਹਿੰਦਾ। ਸਾਧ ਸੰਗਤ ਹੁੰਦੀ ਜਿੱਥੇ ਗੁਰੂ ਦੀ ਕੀਰਤੀ ਹੁੰਦੀ ਹੋਵੇ, ਪਰਮਾਤਮਾ ਦੀ ਵਡਿਆਈ ਹੁੰਦੀ ਹੋਵੇ, ਉਹਨੂੰ ਸਤ ਸੰਗਤ ਕਹਿੰਦੇ ਨੇ, ਸੱਚੀ ਸੰਗਤ ਵੀ ਕਿਹਾ। ਇੱਥੇ ਕਹਿੰਦੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਸੱਚੀ ਸੰਗਤ ਸੱਚ ਮਿਲੇ, ਗੁਰਮਤਿ ਪੱਲੇ ਪਾਏ, ਪਰ ਗੁਰੂ ਦੀ ਮਤ ਲੈ ਕੇ ਇਹੀ ਗੱਲ ਬਣਦੀ ਹੈ। ਤਾਂ ਸਾਧ ਸੰਗਾਣੇ ਗੁਰਮੁਖ ਸੁੱਖ ਫਲ, ਗੁਣ ਗੁਰਮੁਖਾਂ ਨੂੰ ਉਹ ਫਲ ਦੀ ਪ੍ਰਾਪਤੀ ਹੋ ਗਈ ਜਿਸ ਨੂੰ ਸੁੱਖ ਫਲ ਕਿਹਾ ਗਿਆ, ਉਹ ਨਾਮ, ਨਾਮ ਦੀ ਪ੍ਰਾਪਤੀ ਹੋ ਗਈ। ਇਸ ਕਰਕੇ ਅੱਗੇ ਦੱਸਦੇ ਨੇ ਅਗਲੀ ਪੌੜੀ ਦੇ ਵਿੱਚ, ਵੱਡਾ ਵੱਡੀ ਆਰਜਾ ਇੰਦਰ ਦੀ ਇੰਦਰਪੁਰੀ ਵਿੱਚ ਰਾਜ ਕਮਾਵੈ। ਹੁਣ ਅੱਗੇ ਆ ਗਈ ਇੰਦਰ ਦੀ ਵਾਰੀ। ਕਹਿੰਦੇ ਇੰਦਰਪੁਰੀ ਦਾ ਇਹ ਰਾਜਾ ਜਿਹੜਾ ਆਪਣੇ ਆਪ ਨੂੰ ਕਹਾਉਂਦਾ ਹੈ, ਕਹਿੰਦੇ ਇਹਨੂੰ ਇੰਦਰਪੁਰੀ ਦੇ ਰਾਜ ਦੇ ਵਿੱਚ ਵੀ ਸੰਤੁਸ਼ਟੀ ਨਾ ਹੋਈ, ਅੱਗੇ ਫਿਰ ਇਹ ਯੁੱਧ ਕਰਦਾ ਰਿਹਾ। ਜਿਵੇਂ ਆ ਸੰਸਾਰ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਵੱਖ ਵੱਖ ਰਾਜੇ ਨੇ, ਉਹ ਇੱਕ ਦੂਜੇ ਨਾਲ ਆ ਜਿਹੜੇ ਲੜੀ ਜਾਂਦੇ ਨੇ ਨਾ, ਇੱਕ ਦੂਜੇ ਨੂੰ ਦੱਬਣ ਲਈ ਉਹ ਰਾਜ ਹੁੰਦਾ ਹਮੇਸ਼ਾ ਹੀ। ਇਸ ਲਈ ਇਸ ਕਰਕੇ ਦੁਨੀਆਂ ਨੂੰ ਵਿਪਤਾ ਪਾਈ ਪਈ ਆ, ਇੱਕ ਜਾਣੇ ਨਹੀਂ। ਇਸ ਕਰਕੇ ਉਹ ਇੱਕ ਦੂਜੇ ਨਾਲ ਲੜਦੇ ਹੀ ਰਹਿੰਦੇ ਨੇ। ਜਿਵੇਂ ਇੰਦਰੂਣੀ ਵੀ, ਇਹ ਵੀ ਫਿਰ ਇੰਦਰਪੁਰੀ ਤੋਂ ਗਾਂ ਫਿਰ ਇਹ ਬ੍ਰਹਮਪੁਰੀ ਵੱਲ ਨੂੰ ਜਾਂ ਹੋਰ ਪੁਰੀਆਂ, ਪੁਰੀਆਂ ਦਾ ਭਾਵ ਹੁੰਦਾ ਇੱਕ ਜਗ੍ਹਾ। ਜਿਵੇਂ ਇੱਕ ਪੁਰੀ ਮਤਲਬ ਇੱਕ ਦੇਸ਼। ਇਸ ਕਰਕੇ ਕਹਿੰਦੇ ਇਹ ਇੰਦਰਪੁਰੀ ਦਾ ਰਾਜਾ ਸੀਗਾ, ਬਹੁਤ ਵੱਡੀ ਆਰਜਾ ਸੀ ਉਹਨਾਂ ਦੀ, ਲੰਬੀ ਉਮਰ ਸੀ। ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹ ਨੈਚੁਰਲ ਥਾਂ ਨਹੀਂ ਹੈਗਾ, ਜੇ ਨਾ ਇਹਨੇ ਮੰਨ ਲਿਆ ਮੈਂ ਇੱਥੇ ਰਹਿਣਾ, ਦੁਨੀਆ ਕਬਜ਼ਾ ਤਾਂ ਹੀ ਕਰਦੀ ਹੈ, ਮੈਂ ਇੱਥੇ ਰਹਿਣਾ, ਦੂਜਿਆਂ ਦਾ ਹੱਕ ਮਾਰਨਾ। ਇਸ ਕਰਕੇ ਗੁਰਬਾਣੀ 'ਚ ਮਹਾਰਾਜ ਕੀ ਕਹਿੰਦੇ ਇਹਨਾਂ ਬਾਰੇ, ਕਹਿੰਦੇ ਸ਼ੈਵਪੁਰੀ ਬ੍ਰਹਮਪੁਰੀ ਨੈਚੁਰਲ ਕੋ ਥਾਂ ਨਾ ਹੈ। ਪੰਜਵੇਂ ਪਾਤਸ਼ਾਹ ਕਹਿੰਦੇ ਕਹਿੰਦੇ ਇਹ ਕੋਈ ਨੈਚੁਰਲ ਥਾਂ ਨਹੀਂ ਹੈ, ਬ੍ਰਹਮਪੁਰੀ ਜਿਹੜੀ ਸ਼ੈਵਪੁਰੀ ਇੰਦਰਪੁਰੀ ਨੈਚੁਰਲ ਕੋ ਥਾਂ ਨਾ ਹੈ, ਬਿਨ ਹਰ ਸੇਵਾ ਸੁੱਖ ਨਹੀਂ ਹੋ ਸਾਕਤ ਆਵੇ ਜਾਏ। ਕਹਿੰਦੇ ਮਨੁੱਖ ਜਿਹੜਾ ਹੈ ਇਹ ਸਾਕਤ ਹੈ, ਅਗਿਆਨੀ ਹੈ, ਕਹਿਣ ਤੋਂ ਭਾਵ ਗਿਆਨ ਨਹੀਂ ਹੈਗਾ ਇਹਨੂੰ। ਇਸ ਕਰਕੇ ਇਹ ਸੰਸਾਰ ਦੇ ਵਿੱਚ ਰਾਜ ਭਾਗ ਪਿੱਛੇ ਲੜੀ ਜਾਂਦਾ, ਮੈਂ ਇਹ ਦੁਨੀਆਂ 'ਤੇ ਕਬਜ਼ਾ ਕਰਨਾ, ਇਹ ਦੁਨੀਆਂ ਨੂੰ ਜਿੱਤਣਾ। ਸਿਕੰਦਰ ਵਰਗੇ ਬੜੇ ਆਏ, ਜਿੱਤ ਕੇ ਚਲੇ ਗਏ, ਪਰ ਹਾਰ ਕੇ ਗਏ ਆਪਣੀ ਜ਼ਿੰਦਗੀ ਦਾ। ਇਸ ਕਰਕੇ ਜਿਹੜਾ ਇਹ ਦੁਨੀਆਂ ਨੂੰ ਜਿੱਤਦਾ ਹੈ ਉਹ ਹਾਰ ਜਾਂਦਾ। ਹੁਣ ਗੁਰਬਾਣੀ 'ਚ ਕੀ ਜਿੱਤਣਾ, ਕਹਿੰਦੇ ਆਪਣੇ ਮਨ ਨੂੰ ਜਿੱਤ ਲਓ, ਮਨ ਜੀਤੇ ਜੱਗ ਜੀਤ। ਇਸ ਕਰਕੇ ਇਸ ਮਨ ਦੀ ਕਹਾਣੀ ਚੱਲਦੀ ਹੈ, ਇਹਨਾਂ ਨੇ ਆਪਣੇ ਮਨ ਦਾ ਭੇਤ ਨਹੀਂ ਲਿਆ।
ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਸ ਜੈਸੋ ਗੁਰੂ ਉਪਦੇਸਿਆ ਤੈਸੋ ਮੈਂ ਕਹਿਆ ਪੁਕਾਰ, ਨਾਨਕ ਕਹੇ ਸੁਣ ਰੇਮਨ ਕਰ ਕੀਰਤਨ ਹੋਏ ਆਧਾਰ। ਕਹਿੰਦੇ ਤੇਰਾ ਆਧਾਰ ਤਾਂ ਆਉਣਾ ਜੇ ਹਰੀ ਦੀ ਕੀਰਤੀ ਕਰੇਗਾ, ਵਾਹਿਗੁਰੂ ਦੀ ਉਸਤਤ ਕਰੇਗਾ। ਇਹ ਮੈਂ ਤੈਨੂੰ ਉਪਦੇਸ਼ ਦੇ ਰਿਹਾ ਗੁਰੂ ਅਰਜਨ ਦੇਵ ਜੀ ਕਹਿੰਦੇ, ਇਹ ਉਪਦੇਸ਼ ਕਹਿੰਦੇ ਧਿਆਨ ਨਾਲ ਸੁਣ ਲਓ। ਇਸ ਕਰਕੇ ਕਹਿੰਦੇ ਇਹਨਾਂ ਦੀ ਗੱਲ ਜਦੋਂ ਚੱਲਦੀ ਆ, ਕਹਿੰਦੇ ਇਹਨਾਂ ਨੇ ਵੀ ਇੱਕ ਦਿਨ ਖਤਮ ਹੋਏ ਹੋਣਾ ਸਾਰਿਆਂ ਨੇ। ਇਸ ਕਰਕੇ 14 ਇੰਦਰ ਵਿਨਾਸ਼ ਕਾਲ ਬ੍ਰਹਮੇ ਕਾ ਕਿ ਦਿਵਸ ਕਹਾਵਿਆ, ਕਹਿੰਦੇ ਇਹਦੇ 14 ਜਾਣੀ ਦੀ ਵਿਨਾਸ਼ ਕਾਲ ਦੇ ਵਿੱਚ ਬ੍ਰਹਮੇ ਦਾ ਇੱਕ ਦਿਨ ਬਣਦਾ। ਧੰਦੇ ਹੀ ਬ੍ਰਹਮਾ ਮਰੇ ਲੋਮਸ ਕਾ ਇੱਕ ਰੋਮਸ ਸਜਾਵੈ, ਕਹਿੰਦੇ ਇਹਨਾਂ ਧੰਦਿਆਂ ਦੇ ਵਿੱਚ ਹੀ ਇਹ ਮਰ ਗਏ, ਵਾਰ ਵਾਰ ਜਨਮ ਲੈਂਦੇ ਰਹੇ। ਕਹਿਣ ਤੋਂ ਭਾਵ ਧੰਦੇ ਦੇ ਵਿੱਚ, ਜਿਹਨੂੰ ਗੁਰਬਾਣੀ ਜੀ ਕਹਿੰਦਾ ਧੰਦਾ ਕਰਤਿਆਂ ਨੇ ਭਲ ਜਨਮ ਕਮਾਇਆ, ਸੁਖਦਾਤਾ ਮਨ ਨਾ ਵਸਾਇਆ। ਇਸ ਕਰਕੇ ਅਸੀਂ ਧੰਦਾ ਅਸੀਂ ਵੀ ਕਿਰਤ ਕਰਨੀ ਹੈ, ਕਿਰਤ ਕਰਦਿਆਂ ਹੋਇਆਂ ਹਰੀ ਪਰਮੇਸ਼ਰ ਨੂੰ ਹਿਰਦੇ 'ਚ ਵਸਾਉਣਾ, ਵਾਹਿਗੁਰੂ ਨੂੰ ਵਾਹਿਗੁਰੂ ਨਾਲ ਜੁੜਨਾ ਹੈ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਦੱਸਦੇ ਨੇ, ਇੱਥੇ ਕਹਿੰਦੇ ਰਹਿ ਇਹਨਾਂ ਨੇ ਸਮਝ ਲਿਆ ਅਸੀਂ ਰਹਿਣਾ ਨੈਚੁਰਲ ਰਹਿਣਾ ਸ਼ਾਇਦ। ਇਸ ਕਰਕੇ ਗੁਰਬਾਣੀ 'ਚ ਅੱਗੇ ਦੱਸਦੇ, ਧੰਦੇ ਹੀ ਬ੍ਰਹਮਾ ਮਰੈ ਲੋਮਸ ਕਾ ਇੱਕ ਰੋਮਸ ਜਾਵੈ, ਸ਼ੇਸ਼ ਮਹੇਸ਼ ਵਿਖਾਣੀਐ, ਚਿਰੰਜੀਵ ਹੋਏ ਸ਼ਾਂਤ ਨਾ ਆਵੈ। ਕਹਿੰਦੇ ਇਹ ਜਿੰਨੇ ਵੀ ਸਾਰਿਆਂ ਦਾ ਨਾਂ ਲੈ ਰਹੇ ਨੇ ਸ਼ੇਸ਼ ਮਹੇਸ਼, ਹੁਣ ਮਹਾਰਾਜ ਕਹਿੰਦੇ ਇਹ ਸਾਰੇ ਜਿਹੜੇ ਸ਼ੇਸ਼ ਨਾਗ ਮੰਨਿਆ ਗਿਆ ਵੀ ਉਹ ਕਹਿੰਦੇ ਵੀ ਹਰ ਰੋਜ਼ ਨਵੇਂ ਨਾਂ ਲੈਂਦਾ ਪਰਮੇਸ਼ਰ ਦਾ। ਇਸ ਕਰਕੇ ਕਹਿੰਦੇ ਵੀ ਉਹ ਭਾਵੇਂ ਲੱਖਾਂ ਨਾਂ ਲੈਂਦਾ ਪਰ ਹਉਮੈ ਆ ਵੀ ਮੈਂ ਉਹਦਾ ਨਾਂ ਲੈਂਦਾ, ਮੇਰੇ ਵਰਗਾ ਕੋਈ ਨਹੀਂ ਹੈਗਾ। ਤਾਂ ਕਰਕੇ ਇੱਥੇ ਕਹਿੰਦੇ ਚਿਰੰਜੀਵ ਹੋਏ ਸ਼ਾਂਤ ਨਾ ਪਾਵੇ, ਜੇ ਕੁਛ ਇਹ ਮੈਂ ਬਹੁਤ ਲੰਬੀ ਆਰਜ਼ਾ ਨਾਲ ਸੁੱਖ ਪਾ ਲੂੰਗਾ। ਕਹਿੰਦੇ ਸੁੱਖ ਨਹੀਂ ਮਿਲਣਾ, ਸੁੱਖ ਮਿਲਣਾ ਪਰਮੇਸ਼ਰ ਦੇ ਬੰਦਗੀ ਦੇ ਵਿੱਚ, ਨਾਮ ਦੇ ਵਿੱਚ, ਸਿਮਰਨ ਦੇ ਵਿੱਚ। ਤਾਂ ਕਰਕੇ ਮਹਾਰਾਜ ਕਹਿੰਦੇ ਸੁੱਖ ਨਾ ਨਾਮ ਬਿਨ। ਤਾਂ ਕਰਕੇ ਕਹਿੰਦੇ ਸ਼ੇਸ਼ ਮਹੇਸ਼ ਬਖਾਣੀ ਹੈ। ਅਤੇ ਭਾਈ ਬਾਬਾ ਕਬੀਰ ਜੀ ਵੀ ਇਹ ਦੱਸਦੇ ਨੇ ਇਹਨਾਂ ਬਾਰੇ, ਕਹਿੰਦੇ ਸਨਕ ਸਨੰਦ ਮਹੇਸ਼ ਸਮਾਨਾ, ਸ਼ੇਸ਼ ਨਾਗ ਤੁਰ ਮਰਮ ਨਾ ਜਾਣਾ। ਕਹਿੰਦੇ ਜਿਹੜੇ ਸਨਕ ਸਨੰਦ ਇਹ ਜਿਹੜੇ ਬ੍ਰਹਮਾ ਦੇ ਪੁੱਤਰ ਮੰਨੇ ਗਏ ਹੋਏ ਨੇ, ਕਹਿੰਦੇ ਇਹਨਾਂ ਨੇ ਵੀ ਤੇਰਾ ਅੰਤ ਨਹੀਂ ਪਾ ਸਕੇ, ਇਹ ਪਰਮੇਸ਼ਰ ਦਾ ਅੰਤ ਨਹੀਂ ਪਾਇਆ ਕਿਉਂਕਿ ਅੰਤ ਪਾਉਣ ਵੱਲ ਚਲੇ ਗਏ। ਇਹ ਆਪਣੇ ਆਪ ਨੂੰ ਵੱਡਾ ਕਹਾਉਣ ਲੱਗੇ, ਸ਼ੇਖ ਸ਼ਨਾਗ ਤੇਰਾ ਮਰਮ ਨਾ ਜਾਣਾ, ਸੰਤ ਸੰਗਤ ਰਾਮ ਹਿਰਦੇ ਵਸਾਈ। ਇਹ ਰਹਾਉ ਆ, ਇਹ ਰਹਾਉ ਦੀ ਪੰਗਤੀ ਆ, ਕਹਿੰਦੇ ਸੰਤਾਂ ਦੀ ਸੰਗਤ ਕਰਕੇ ਪਰਮੇਸ਼ਰ ਨੂੰ ਹਿਰਦੇ 'ਚ ਵਸਾ ਲਓ, ਤੁਹਾਡਾ ਜੀਵਨ ਸਫਲ ਹੋ ਜੂਗਾ। ਨਹੀਂ ਤਾਂ ਤੁਸੀਂ ਇਹਨਾਂ ਵਾਂਗੂ ਆਪਣਾ ਜੀਵਨ ਵਿਅਰਥ ਨਾ ਕਿਤੇ ਗਵਾ ਕੇ ਚਲੇ ਜਾਇਓ। ਹਨੂੰਮਾਨ ਸਰ ਗਰੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਣਾ। ਹੁਣ ਇੱਥੇ ਇਹ ਇੰਦਰ ਦਾ ਵੀ ਜ਼ਿਕਰ ਆ ਗਿਆ, ਕਹਿੰਦੇ ਹਨੂੰਮਾਨ ਸਰ ਗਰੜ ਸਮਾਨਾ, ਕਹਿੰਦੇ ਇਹ ਵੱਡੇ ਜਿਹੜੇ ਆਪਣੇ ਦੇਵਤੇ ਮੰਨੇ ਗਏ ਨੇ, ਕਹਿੰਦੇ ਹਨੂੰਮਾਨ ਗਰੜ ਸੁਰਪਤ ਨਰਪਤ ਇਹਨਾਂ ਦੇਵਤਿਆਂ ਦਾ ਰਾਜਾ ਇੰਦਰ, ਕਹਿੰਦੇ ਨਹੀਂ ਗੁਣ ਜਾਣਾ, ਇਹਨਾਂ ਨੇ ਵੀ ਪਰਮੇਸ਼ਰ ਦੇ ਗੁਣਾਂ ਨੂੰ ਨਹੀਂ ਜਾਣਨਾ ਕੀਤਾ, ਆਪਣੇ ਗੁਣ ਵੱਡੇ ਦਿਖਾਉਣ ਲੱਗ ਗਏ ਵੀ ਅਸੀਂ ਵੱਡੇ ਹਾਂ। ਇਸ ਕਰਕੇ ਪਰਮੇਸ਼ਰ ਦੇ ਗੁਣਾਂ, ਤਾਂ ਹੀ ਗੁਰਬਾਣੀ ਜੀ ਕਹਿੰਦਾ ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਇਸ ਕਰਕੇ ਜਿਹੜਾ ਪਰਮੇਸ਼ਰ ਆ ਉਹਦੀ ਸ਼ਰਨ 'ਚ ਆਉਣ ਦੇ ਨਾਲ, ਗੁਰੂ ਦੀ ਸ਼ਰਨ 'ਚ ਆਉਣ ਦੇ ਨਾਲ ਸਾਨੂੰ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਤਾਂ ਕਰਕੇ ਮਹਾਰਾਜ ਕਹਿੰਦੇ ਇਹਨਾਂ ਨੇ ਵੀ ਅੰਤ ਨਹੀਂ ਪਾ ਸਕੇ, ਇਹ ਲੱਗੇ ਰਹੇ ਬਹੁਤ ਸਾਰੇ। ਹੁਣ ਇੱਥੇ ਅੱਗੇ ਦੱਸਦੇ ਨੇ, ਚਾਰ ਵੇਦ ਔਰ ਸਿਮਰਤ ਪੁਰਾਣਾ, ਕਹਿੰਦੇ ਚਾਰੇ ਵੇਦ ਇਹਨਾਂ ਨੇ ਰਚੇ ਵੀ ਅਸੀਂ ਦੁਨੀਆਂ ਨੂੰ ਸਮਝਾ ਰਹੇ ਹਾਂ, ਕਹਿੰਦੇ ਹਉਮੈ 'ਚ ਰਚੇ। ਇਸ ਕਰਕੇ ਚਾਰ ਵੇਦ ਤਾਂ ਰਚਦੇ, ਕਹਿੰਦੇ ਸਿਮਰਤ ਪੁਰਾਣਾ ਇਹ ਸਾਰੇ ਧਾਰਮਿਕ ਗ੍ਰੰਥ ਇਹਨਾਂ ਨੇ ਲਿਖੇ, ਪਰ ਕਹਿੰਦੇ ਕਬਲਾ ਪਤ ਕਬਲਾ ਨਹੀਂ ਜਾਣਾ। ਕਹਿੰਦਾ ਇਹ ਕਬਲਾ ਪਤ ਵਿਸ਼ਨੂੰ ਨੂੰ ਕਿਹਾ ਗਿਆ, ਇੱਥੇ ਮਾਇਆ ਦਾ ਪਤੀ ਜਿਹਨੂੰ ਕਬਲਾ ਪਤ ਕਬਲਾ ਮਾਇਆ ਨੂੰ ਕਿਹਾ ਗਿਆ, ਇਹ ਮਾਇਆ ਦਾ ਕਹਿੰਦੇ ਪਤੀ ਵਿਸ਼ਨੂੰ ਆਪਣੇ ਆਪ ਨੂੰ ਕਹਾਉਂਦਾ, ਨਹੀਂ ਜਾਣਾ, ਉਹਨੇ ਨਹੀਂ ਵੀ ਜਾਣਾ। ਕਹਿ ਕਬੀਰ ਸੋ ਭਰਮੇ ਨਾਹੀ ਪੱਗ ਲਗ ਰਾਮ ਰਹੇ ਸਰਨਾਈ। ਕਹਿੰਦੇ ਉਹਦੇ ਇਹ ਸਾਰੇ ਭਰਮ ਖਤਮ ਹੋ ਜਾਂਦੇ, ਜਿਵੇਂ ਕਿ ਇਹਨਾਂ ਦੇ ਨਹੀਂ ਹੋਏ ਤਾਂ ਗੁਰੂ ਦੀ ਸ਼ਰਨ ਜਿਹੜਾ ਚਲਾ ਜਾਂਦਾ ਉਹਦੇ ਸਾਰੇ ਭਰਮ ਖਤਮ ਹੋ ਜਾਂਦੇ ਨੇ। ਪੱਗ ਲਗ ਰਾਮ ਪਰਮੇਸ਼ਰ ਦੇ ਪਰ ਪੱਗ ਪੱਗ ਕਹਿੰਦੇ ਨੇ ਪੈਰਾਂ ਨੂੰ, ਪਰਮੇਸ਼ਰ ਦੇ ਚਰਨ ਜੁੜਨ ਨਾਲ। ਹੁਣ ਜਿਹੜਾ ਇੱਥੇ ਇੱਕ ਸਵਾਲ ਖੜਾ ਹੋ ਜਾਊਗਾ ਵੀ ਪਰਮੇਸ਼ਰ ਤਾਂ ਦਿਸਦਾ ਨਹੀਂ, ਉਹਦੇ ਚਰਨ ਕਿਵੇਂ ਦਿਸਣਗੇ? ਪਰਮੇਸ਼ਰ ਦਾ ਵੀ ਕੋਈ ਆਕਾਰ ਨਹੀਂ, ਉਹਦੇ ਸ਼ਬਦ ਦਾ ਵੀ ਕੋਈ ਆਕਾਰ ਨਹੀਂ, ਜਿਹਨੂੰ ਨਾਮ ਕਿਹਾ ਗਿਆ, ਨਾਮ ਨੂੰ ਚਰਨ ਕਿਹਾ ਗਿਆ ਗੁਰਬਾਣੀ 'ਚ। ਨਾਮ ਜਿਹੜਾ ਹੈ ਇਹਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ, ਇਸ ਕਰਕੇ ਦੁਨੀਆਂ 'ਚ ਕੋਈ ਤੁਹਾਨੂੰ ਨਾਮ ਨਹੀਂ ਦੇ ਸਕਦਾ। ਜਿੰਨੇ ਆਹ ਗੁਰਬਾਣੀ 'ਚ ਸਾਰੇ ਨਾਮ ਆਉਂਦੇ ਨੇ, ਇਹ ਕਿਰਤਮ ਨਾਮ ਨੇ ਸਾਰੇ।
ਜਿਹਨੂੰ ਗੁਰਬਾਣੀ ਚ ਕਹਿੰਦੇ ਨੇ ਕਿਰਤਮ ਨਾਮ ਕਥੈ ਤੇਰੀ ਜੀਭਾ ਸਤਨਾਮ ਤੇਰਾ ਪਰਾਪੂਰਬਲਾ। ਇਸ ਕਰਕੇ ਉਹ ਸਤਨਾਮ ਦਾ ਭੇਤ ਨਹੀਂ ਆਉਂਦਾ। ਕਹਿੰਦੇ ਸਤ ਕਹਿੰਦੇ ਨੇ ਨਿਰਾਕਾਰ ਪਰਮੇਸ਼ਰ ਨੂੰ, ਨਾਮ ਕਹਿੰਦੇ ਨੇ ਸ਼ਬਦ ਨੂੰ। ਸ਼ਬਦ ਤੇ ਨਾਮ ਗੁਰਬਾਣੀ ਜਦੋਂ ਆਉਂਦਾ ਇੱਕੋ ਗੱਲ ਹੀ ਹੈ। ਸ਼ਬਦ ਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ, ਜਿਹਨੂੰ ਗੁਰਬਾਣੀ 'ਚ ਕਹਿੰਦੇ ਤਿਸ ਰੂਪ ਨਰੇਖ ਅਨਾਹਤ ਬਾਜੇ ਸ਼ਬਦ ਨਿਰੰਜਨ ਕੀ ਆ। ਇਸ ਨੂੰ ਨਾਮ ਨਿਰੰਜਨ ਵੀ ਕਹਿੰਦੇ ਨੇ। ਇਹ ਜਿਹੜਾ ਸ਼ਬਦ ਹੈ ਇਹਨੂੰ ਚਰਨ ਕਿਹਾ ਗਿਆ। ਗੁਰੂ ਗੋਬਿੰਦ ਸਿੰਘ ਜੀ ਵੀ ਇੱਥੇ ਜਾ ਕੇ ਸਾਨੂੰ ਦੱਸਦੇ ਨੇ ਕਈ ਵਾਰ ਜਦੋਂ ਸੁਰਤੀ ਸ਼ਬਦ ਨਾਲ ਜੁੜਦੀ ਹੈ ਤੇ ਇਦੋਂ ਅੱਗੇ ਇਹ ਸ਼ਬਦ ਉਹਦੇ ਚਰਨਾਂ 'ਚ ਧਿਆਨ ਰੱਖਣ ਤੋਂ ਬਾਅਦ ਸਾਡਾ ਮਨ ਨਿਰਮਲ ਹੋਣਾ ਸ਼ੁਰੂ ਹੁੰਦਾ, ਫਿਰ ਜਾ ਕੇ ਸਾਨੂੰ ਉਸ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਦੱਸਦੇ ਨੇ। ਕਹਿੰਦੇ ਕਾਨ ਸੁਣੇ ਪਹਿਚਾਨ ਨਾ ਤਿੰਨ ਸਿਓ। ਕਹਿੰਦੇ ਮੇਰੀ ਸੁਰਤੀ ਇਹ ਸ਼ਬਦ ਨੂੰ ਸੁਣ ਰਹੀ ਆ। ਕਾਨ ਸੁਣੇ ਪਹਿਚਾਨ ਨਾ ਤਿੰਨ ਸਿਓ, ਪਰ ਤੇਰਾ ਨਹੀਂ ਅਜੇ ਭੇਤ ਆਇਆ। ਲਿਬ ਲਾਗੀ ਮੋਰੀ ਪੱਗ ਨਸਿਓ, ਪੱਗ ਕਹਿੰਦੇ ਨੇ ਪੈਰਾਂ ਨੂੰ। ਕਹਿੰਦੇ ਮੇਰੀ ਲਿਬ ਤੇਰੇ ਚਰਨਾਂ ਨਾਲ ਜੁੜ ਗਈ। ਜਿਹਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਤਬ ਚਰਨਨ ਮਨ ਰਹੇ ਹਮਾਰਾ, ਸਾਡੇ ਮਨ ਨੇ ਪਰਮੇਸ਼ਰ ਦੇ ਚਰਨਾਂ ਨਾਲ ਜੁੜਨਾ ਹੈ। ਜਿਹੜਾ ਮਨ ਹੈ ਇਹ ਵੀ ਨਿਰਾਕਾਰ ਹੈ, ਇਹਦਾ ਵੀ ਕੋਈ ਰੂਪ ਰੰਗ ਰੇਖ ਭੇਖ ਨਹੀਂ, ਜੋਤ ਸਰੂਪ ਹੈ। ਇਸ ਕਰਕੇ ਜਿਹੜਾ ਪਰਮੇਸ਼ਰ ਜੋਤ ਸਰੂਪ ਆ ਉਹਦੇ ਚਰਨ ਵੀ ਆਕਾਰ ਨਹੀਂ। ਇਸ ਕਰਕੇ ਮਹਾਰਾਜ ਕਬੀਰ ਕਹਿੰਦਾ ਹੈ, ਕਹਿੰਦੇ ਉੱਥੇ ਜਾ ਕੇ ਭਰਮ ਖਤਮ ਹੁੰਦਾ। ਨਹੀਂ ਆ ਸੰਸਾਰ ਦੇ ਗਿਆਨ ਨਾਲ ਭਰਮ ਨਹੀਂ ਖਤਮ ਹੁੰਦੇ, ਗੁਰਬਾਣੀ ਦਾ ਗਿਆਨ ਜਦੋਂ ਆਊਗਾ ਫਿਰ ਬੰਦੇ ਦੇ ਭਰਮ ਖਤਮ ਹੁੰਦੇ ਨੇ। ਇਸ ਕਰਕੇ ਗੁਰਬਾਣੀ ਦੀ ਵਿਚਾਰ, ਗੁਰਬਾਣੀ ਪੜ੍ਹਨੀ ਹਰ ਇੱਕ ਗੁਰਸਿੱਖ ਲਈ ਜ਼ਰੂਰੀ ਆ। ਤਾਂ ਕਰਕੇ ਕਹਿ ਕਬੀਰ ਸੋ ਭਰਮੇ ਨਾਹੀਂ ਪੱਗ ਲਗ ਰਾਮ ਰਹੇ ਸਰਣਾਈ। ਕਬੀਰ ਇਸ ਅਵਸਥਾ 'ਚ ਗਿਆ, ਉਹ ਆਪਣੀ ਅਵਸਥਾ ਦੱਸ ਰਿਹਾ। ਉੱਤੇ ਸਾਰਿਆਂ ਦਾ ਜ਼ਿਕਰ ਕਰਕੇ ਇਹਨਾਂ ਦੇ ਜਿਹਨਾਂ ਦੀ ਕਥਾ ਚੱਲਦੀ ਆ ਰਹੀ ਹੈ, ਕਹਿੰਦੇ ਇਹਨਾਂ ਨੇ ਵੀ ਨਹੀਂ ਜਾਣਿਆ ਜਿਹਨਾਂ ਦਾ ਮੈਂ ਸਾਰਿਆਂ ਦੇ ਉੱਤੇ ਜ਼ਿਕਰ ਕੀਤਾ। ਸਨਕ ਸਨੰਦ ਮਹੇਸ਼ ਸਮਾਨਾ ਸੇਸ ਨਾਗ ਤੁਰ ਮਰਮ ਨਾ ਜਾਣਾ। ਕਹਿੰਦੇ ਇਹ ਕਿਵੇਂ ਮੈਂ ਜਾਣਿਆ? ਕਹਿੰਦੇ ਸੰਤ ਸੰਗਤ ਰਾਮ ਰਿਧੇ ਵਸਾਈ। ਕਹਿੰਦੇ ਮੈਂ ਸੱਤ ਸੰਗਤ 'ਚ ਗਿਆ, ਰਾਮਾਨੰਦ ਪੰਡਿਤ ਜੀ ਉਹਨਾਂ ਦੀ ਸੰਗਤ ਕੀਤੀ ਉਹਨਾਂ ਨੇ। ਕਹਿੰਦੇ ਮੈਨੂੰ ਰਾਮ ਦਾ ਭੇਤ ਆਇਆ ਉਹਨਾਂ ਨੂੰ ਮਿਲ ਕੇ, ਤਾਂ ਹੀ ਤਾਂ ਉਹ ਮਿਲਿਆ ਹੋਇਆ ਸੀ। ਉਹ ਬ੍ਰਹਮ ਗਿਆਨੀ ਸੀ, ਉਹਦੀ ਗੁਰੂ ਗ੍ਰੰਥ ਸਾਹਿਬ 'ਚ ਰਾਮਾਨੰਦ ਪੰਡਿਤ ਜੀ ਦਾ ਇੱਕ ਸ਼ਬਦ ਵੀ ਆਉਂਦਾ। ਇਸ ਕਰਕੇ ਕਹੇ ਕਬੀਰ ਸੋ ਭਰਮੇ ਨਾਹੀਂ, ਉਹ ਜੀਵ ਭਰਮ ਟੁੱਟ ਜਾਂਦਾ ਉਹਨਾਂ ਦਾ ਭਰਮ। ਭਰਮ ਕਰਕੇ ਹੀ ਅਸੀਂ ਪਰਮਾਤਮਾ ਤੋਂ ਦੂਰ ਹਾਂ, ਭਰਮ ਕਰਕੇ ਹੀ ਅਸੀਂ ਦੂਜੇ ਦੀ ਪੂਜਾ ਕਰਦੇ ਹਾਂ, ਭਰਮ ਕਰਕੇ ਹੀ ਦੁਨੀਆ ਇਹਨਾਂ ਤੋਂ ਡਰਦੀ, ਇਹਨਾਂ ਦੀ ਪੂਜਾ ਕਰਦੀ ਹੈ, ਇਹਨਾਂ ਨੂੰ ਤਿੰਨ ਵੱਡੇ ਦੇਵਤੇ ਮੰਨ ਕੇ ਇਹਨਾਂ ਦੀ ਪੂਜਾ ਕਰਦੀ ਹੈ ਦੁਨੀਆ। ਠੀਕ ਹੈ, ਉਹਨਾਂ ਨੂੰ ਮੁਬਾਰਕ ਆ, ਪਰ ਜੋ ਗੁਰਬਾਣੀ ਉਹ ਸੱਚ ਕਹਿ ਰਹੀ ਹੈ। ਹੁਣ ਸੱਚ ਜਿਹੜਾ ਹੁੰਦਾ ਥੋੜ੍ਹਾ ਕੌੜਾ ਲੱਗਦਾ, ਕੋਈ ਪੂਜਾ ਕਰਦਾ ਉਹਨੂੰ ਕੌੜਾ ਲੱਗੂਗਾ। ਇਸ ਕਰਕੇ ਗੁਰਬਾਣੀ 'ਚ ਕਹਿੰਦੇ ਵੀ ਇਹ ਜਿਹੜਾ ਸਭ ਕੁਛ ਹੈ ਇਹਨੂੰ ਛੱਡ ਕੇ ਤੁਸੀਂ ਕੀ ਕਰਨਾ? ਪਰਮੇਸ਼ਰ ਦੇ ਚਰਨਾਂ ਨਾਲ ਜੁੜ ਜਾਓ। ਅੱਗੇ ਦੱਸਦੇ ਨੇ ਜੋਗ ਭੋਗ ਜਪ ਤਪ ਘਣੇ, ਲੋਕ ਵੇਦ ਸਿਮਰ ਨਾ ਸੁਣੇ। ਹੁਣ ਕਹਿੰਦੇ ਵੀ ਇਹ ਜਿਹੜੇ ਹੋਏ ਨੇ ਨਾ ਜਿਹਨਾਂ ਦੇ ਪਹਿਲਾਂ ਜ਼ਿਕਰ ਕੀਤੇ ਨੇ, ਕਹਿੰਦੇ ਇਹਨਾਂ ਨੇ ਜੋਗ ਭੋਗ ਜਪ ਤਪ ਘਣੇ, ਇਹਨਾਂ ਨੇ ਬੜੇ ਜਪ ਤਪ ਕੀਤੇ। ਪਰ ਪਰਮਾਤਮਾ ਜਪ ਤਪ ਜਿਹੜਾ ਗੁਰੂ ਦੀ ਮੱਤ ਅਨੁਸਾਰ ਜਪ ਤਪ ਬੜਾ ਸੌਖਾ। ਜਪ ਤਪ ਕਈ ਵਾਰ ਲੋਕ ਆਪਣੇ ਤਨ ਨੂੰ ਤਪਾਉਣਾ ਧੂਣੇ ਬਾਲ ਕੇ ਬੈਠ ਜਾਂਦੇ ਸੀ, ਉਹ ਸਵਾਹ ਮੁੜ ਕੇ ਪਿੰਡੇ 'ਤੇ ਮਲ ਲੈਂਦੇ ਸੀ। ਧੂਤਾ ਜਿਹੜਾ ਪਹਿਲਾਂ ਸ਼ਬਦ ਆਇਆ ਸੀ ਤੇ ਜੋਗ ਭੋਗ, ਕਹਿੰਦੇ ਜੋਗ ਜੁੜਨਾ, ਪਰਮੇਸ਼ਰ ਨਾਲ ਇਹਨਾਂ ਨੂੰ ਜੁੜਨ ਦਾ ਭੇਤ ਨਹੀਂ ਆਇਆ। ਇਸ ਕਰਕੇ ਜਪ ਤਪ ਘਣੇ, ਇਹਨਾਂ ਨੇ ਬੜੇ ਜਪ ਤਪ ਕੀਤੇ। ਦੁਨੀਆਂ ਵੀ ਕਰਦੀ ਆ, ਕਹਿੰਦੇ ਆਪਾਂ ਵੀ ਕਰਦੇ ਹਾਂ। ਵੇਦ ਲੋਕ ਵੇਦ ਸਿਮਰਨ ਨਾ ਸੁਹਾਵੈ, ਕਹਿੰਦੇ ਇਹ ਲੋਕਾਂ ਨੂੰ ਵੇਦਾਂ ਦੀ ਕਥਾ ਵੀ ਸੁਣਾਉਂਦੇ ਸੀ, ਜਿਵੇਂ ਆਪਾਂ ਗੁਰਬਾਣੀ ਦੀ ਸੁਣਾਉਂਦੇ ਹਾਂ। ਕਹਿੰਦੇ ਇਹ ਸਿਮਰਨ ਵੀ ਕਰਦੇ ਸੀ ਰੱਬ ਦਾ, ਜਾਂ ਆਪਣੇ ਤਰੀਕੇ ਨਾਲ ਸਿਮਰਨ ਕਰਨਾ। ਕਹਿੰਦੇ ਇਸ ਤਰ੍ਹਾਂ ਆਪ ਗਣਾਏ ਨਾ ਸਹਿਜ ਸਮਾਵੈ, ਕਹਿੰਦੇ ਆਪਾਂ ਗਣਾ ਕੇ ਕਰਦਾ। ਜਦੋਂ ਬੰਦਾ ਆਪ ਸਮਝਦਾ ਨਾ ਮੈਂ ਕਰਦਾ, ਉਦੋਂ ਕਹਿੰਦੇ ਤੁਸੀਂ ਭਰਮ 'ਚੋਂ। ਗੁਰਬਾਣੀ 'ਚ ਸੱਚੇ ਪਾਤਸ਼ਾਹ ਦੱਸਦੇ ਨੇ, ਕਹਿੰਦੇ ਜੱਜਾ ਜਾਣੇ ਹੋ ਕੁਛ ਹੋਆ, ਬੰਦੇ ਨੂੰ ਲੱਗਣ ਲੱਗ ਜਾਂਦਾ ਮੈਨੂੰ ਕੁਛ ਪਤਾ ਲੱਗ ਗਿਆ ਹੁਣ। ਇਸ ਤਰ੍ਹਾਂ ਹੁੰਦਾ ਮਨ ਨੂੰ ਭਰਮ ਜਿਹਾ ਪੈ ਜਾਂਦਾ ਕਈ ਵਾਰੀ, ਕਿਉਂਕਿ ਜੇ ਗੁਰਬਾਣੀ ਦਾ ਗਿਆਨ ਲੈ ਕੇ ਚੱਲਾਂਗੇ ਫਿਰ ਪਤਾ ਲੱਗੂ ਵੀ ਪਤਾ ਹੀ ਕੱਖ ਨਹੀਂ ਸਾਨੂੰ ਤਾਂ। ਅੱਜ ਤੋਂ ਗੁਰਬਾਣੀ 'ਚ ਬੈਠੇ ਮਹਾਂਪੁਰਖਾਂ ਦੀ ਬਾਣੀ ਪੜ੍ਹਦੇ ਹਾਂ, ਇਹ ਤਾਂ ਉਹਨਾਂ ਦੇ ਬਚਨ ਆ, ਆਪਾਂ ਨੂੰ ਕੀ ਪਤਾ ਜੀ? ਆਪਾਂ ਤਾਂ ਉਹਨਾਂ ਦੀ ਵਿਚਾਰ ਤੁਹਾਨੂੰ ਸੁਣਾ ਰਹੇ ਹਾਂ। ਜੱਜਾ ਜਾਣੇ ਹੋ ਕੁਛ ਹੋਆ, ਵਾਧਿਓ ਜੋ ਨਲਨੀ ਭਰਮ ਸੂਆ, ਕਹਿੰਦੇ ਜਿਵੇਂ ਇੱਕ ਤੋਤਾ ਨਲਨੀ ਨਾਲ ਬੰਨ ਕੇ ਨਾ ਕਾਬੂ ਕੀਤਾ ਜਾਂਦਾ, ਕਹਿੰਦੇ ਤੁਸੀਂ ਐਂ ਕਾਬੂ ਕੀਤੇ ਹੋਏ ਹੋ ਮਾਇਆ ਦੇ, ਇਹ ਮਾਇਆ ਦੇ ਦੇਸ਼ 'ਚ ਅਜੇ ਬੈਠੇ ਹੋ, ਹਰੀ ਨੂੰ ਨਹੀਂ ਮਿਲੇ ਤੁਸੀਂ।
ਕਹਿੰਦੇ ਜੋ ਜਾਣੇ ਹੋ ਭਗਤ ਗਿਆਨੀ। ਕਈ ਵਾਰ ਜੀਵ ਆਪਣੇ ਆਪ ਨੂੰ ਸਮਝਦਾ ਮੈਂ ਭਗਤੀ ਕਰਦਾ ਬੜਾ ਵੱਡਾ ਭਗਤ ਹਾਂ, ਚਾਰ ਸ਼ਬਦ ਬੋਲਣੇ ਆ ਜਾਣ ਬੜਾ ਵੱਡਾ ਮੈਂ ਗਿਆਨੀ ਹਾਂ। ਜੋ ਜਾਣੇ ਹੋ ਭਗਤ ਗਿਆਨੀ ਆਗੇ ਠਾਕਰ ਤਿਲ ਨਹੀਂ ਮਾਨੀ। ਕਹਿੰਦੇ ਜੇ ਉਹ ਪਰਮੇਸ਼ਰ ਦੇ ਤੁਸੀਂ ਸ਼ਰਨ 'ਚ ਨਹੀਂ ਨਾ ਗਏ, ਹਉਮੇ 'ਚ ਤੁਰੇ ਫਿਰਦੇ ਹੋ, ਕਹਿੰਦੇ ਤਿਲ ਭਰ ਵੀ ਨਹੀਂ ਇੱਥੋਂ ਪੈਣਾ ਤੁਹਾਡੇ ਕਿਸੇ। ਕਹਿੰਦੇ ਜੋ ਜਾਣੇ ਮੈਂ ਕਥਨੀ ਕਰਤਾ। ਹੁਣ ਸਾਡੀ ਵਾਰੀ ਆ ਗਈ, ਜੇ ਮੈਂ ਕਹਾਂ ਵੀ ਮੈਂ ਕਥਾ ਕਰਦਾ, ਇਹ ਬੜਾ ਵੱਡਾ ਇੱਕ ਭਰਮ ਹੈ, ਭਰਮ ਮੇਰਾ ਟੁੱਟਿਆ ਹੋਇਆ ਕਿਉਂਕਿ ਮੈਨੂੰ ਕਥਾ ਆਉਂਦੀ ਨਹੀਂ। ਇਹ ਬਿਲਕੁਲ ਸੱਚ ਹੈ, ਮੇਰਾ ਉਸਤਾਦ ਸੀ ਜਿਹੜਾ ਉਹਦਾ ਬਚਨ ਹੋਇਆ ਸੀ ਇਹ, ਕਿਉਂਕਿ ਮੈਂ ਕਥਾਵਾਚਕ ਅੱਜ ਵੀ ਨਹੀਂ ਆਪਣੇ ਆਪ ਨੂੰ ਕਹਾਉਂਦਾ। ਉਹਨਾਂ ਦਾ ਇੱਕ ਬਚਨ ਹੋਇਆ ਸੀ ਸਹਿਜ ਸਵਾਏ, ਉਹਨਾਂ ਨੂੰ ਮੈਂ ਕਿਹਾ ਸੀ, ਉਹਨਾਂ ਤੋਂ ਜਿਹੜੇ ਗੁਰਮੁਖ ਕਥਾ ਕਰਦੇ ਸੀ, ਮੈਂ ਉਹਨਾਂ ਤੋਂ ਸਿੱਖੀ ਜਦੋਂ ਥੋੜ੍ਹਾ ਭੇਤ ਲਿਆ, ਅਤੇ ਮੈਂ ਉਹਨਾਂ ਨੂੰ ਜਦੋਂ ਮਿਲਿਆ ਗੁਰਮੁਖਾਂ ਨੂੰ, ਉਹ ਪੂਰੇ ਸਾਧੂ ਸੀ, ਮੈਂ ਕਿਹਾ ਜੀ ਮੈਂ ਵੀ ਕਥਾ ਕਰ ਸਕਦਾ। ਉਹ ਕਹਿੰਦੇ ਕਿਉਂ ਨਹੀਂ, ਸਤਿਗੁਰ ਕਿਰਪਾ ਕਰਨਗੇ। ਇੰਨੇ ਬਚਨ ਨੂੰ ਮੈਨੂੰ ਇੰਨਾ ਪਤਾ ਵੀ ਮੈਂ ਇੱਕ ਮਹੀਨੇ 'ਚ ਕਥਾ ਕਰਨ ਲੱਗ ਗਿਆ ਸੀ, ਨਾ ਮੈਨੂੰ ਪੜ੍ਹਨਾ ਆਉਂਦਾ ਨਾ ਮੈਨੂੰ ਕੁਛ ਆਉਂਦਾ। ਹਾਂ ਇੱਕ ਜ਼ਰੂਰ ਹੋ ਗਿਆ ਵੀ ਉਦੋਂ ਬਾਅਦ 'ਚ ਮੈਂ ਗੁਰਬਾਣੀ ਖੋਜਣ ਲੱਗ ਗਿਆ ਵੀ ਗੁਰਬਾਣੀ ਕੀ ਕਹਿੰਦੀ ਆ, ਇਹ ਆਪਾਂ ਗੱਲ ਸੁਣਾਉਣੀ ਆ। ਇਸ ਲਈ ਆਪਾਂ ਜਦੋਂ ਸਮਝ ਲੈਂਦੇ ਹਾਂ ਵੀ ਮੈਂ ਕਥਨੀ ਕਰਦਾ, ਜੋ ਜਾਣੇ ਮੈਂ ਕਥਨੀ ਕਰਤਾ ਵਪਾਰੀ ਬਸਦਾ ਜਿਉਂ ਫਿਰਤਾ। ਕਹਿੰਦੇ ਉਹ ਵਪਾਰੀ ਬਣਿਆ ਫਿਰਦਾ ਦੁਨੀਆਂ 'ਚ, ਜਿਵੇਂ ਕਹਿੰਦੇ ਬਸਦਾ ਧਰਤੀ 'ਤੇ ਵਪਾਰ ਕਰਨ ਵਾਲੇ ਨਹੀਂ ਫਿਰਦੇ, ਐਵੇਂ ਅਸੀਂ ਵਪਾਰੀ ਬਣ ਜਾਂਦੇ ਹਾਂ। ਫਿਰ ਇਹ ਵਪਾਰ ਨਹੀਂ ਹੈਗਾ, ਇਹ ਸੱਚਾ ਵਪਾਰ। ਇਸ ਕਰਕੇ ਅਸੀਂ ਸੱਚਾ ਵਪਾਰ ਕਰਨਾ। ਸਾਧ ਸੰਗ ਜੇ ਹਉਮੈ ਮਾਰੀ, ਨਾਨਕ ਤਾਂ ਕੋ ਮਿਲੇ ਮੁਰਾਰੀ। ਕਹਿੰਦੇ ਤੂੰ ਆਪਣੀ ਹਉਮੈ ਖਤਮ ਕਰਕੇ ਬੈਠ ਜਾ ਗੁਰੂ ਦੀ ਸ਼ਰਨ 'ਚ, ਕਹਿੰਦੇ ਤੈਨੂੰ ਪਰਮਾਤਮਾ ਦਾ ਮਿਲਾਪ ਹੋ ਜਾਊਗਾ। ਇਸ ਕਰਕੇ ਕਹਿੰਦੇ ਇਹ ਆਪਣੇ ਆਪ ਨੂੰ ਇਹ ਸਮਝਦੇ ਵੀ ਲੋਕ ਵੇਦ ਸਿਮਰਨ ਨਾ ਸੁਹਾਵੈ। ਕਹਿੰਦੇ ਲੋਕਾਂ ਨੂੰ ਸਮਝਾਉਂਦੇ ਫਿਰਦੇ ਸੀਗੇ, ਆਪ ਸਮਝੇ ਨਹੀਂ। ਲੋਕਾਂ ਨੂੰ ਕਈ ਵਾਰ ਕਹਿ ਦਿੰਦੇ ਸੀ ਵੀ ਨਾਮ ਜਪਿਆ ਕਰੋ, ਆਪ ਜਪਣਾ ਨਹੀਂ। ਲੋਕਾਂ ਨੂੰ ਕਹਿਣਾ ਗੁਰਬਾਣੀ ਪੜ੍ਹੋ ਖੋਜੋ, ਅਸੀਂ ਆਪ ਖੋਜਣੀ ਨਹੀਂ। ਇਸ ਕਰਕੇ ਕਹਿੰਦੇ ਯੋਗ ਭੋਗ ਜਿੰਨੇ ਮਰਜ਼ੀ ਜਪ ਤਪ ਘਣੇ, ਜਿੰਨਾ ਕੁਛ ਮਰਜ਼ੀ ਕਰ ਲਓ, ਜੇ ਹਉਮੈ ਨਹੀਂ ਨਾ ਖਤਮ ਹੋਈ, ਆਪਾਂ ਭਾਵ ਖਤਮ ਨਹੀਂ ਹੋਇਆ, ਆਪ ਗਣਾਏ ਨਾ ਸਹਿਜ ਸਮਾਵੈ। ਕਹਿੰਦੇ ਤੁਸੀਂ ਉਹ ਸਹਿਜ ਘਰ ਦੇ ਵਿੱਚ ਨਹੀਂ ਵਸਾ ਕਰ ਸਕਦੇ, ਪ੍ਰਭੂ ਨਹੀਂ ਮਿਲ ਸਕਦਾ। ਇਸ ਕਰਕੇ ਕਹਿੰਦੇ ਬਹੁਤ ਤਰੀਕਿਆਂ ਨਾਲ ਲੋਕ ਉਹਦੀ ਜੁਗਤੀ ਭੁਗਤੀ ਆਪਣੇ ਤਰੀਕਿਆਂ ਨਾਲ ਜਪ ਤਪ ਕਰਦੇ ਨੇ। ਇਸ ਕਰਕੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਕਹਿੰਦੇ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਵੀ ਮੈਂ ਤੇਰੀ ਸ਼ਰਨ 'ਚ ਆ ਗਿਆ, ਆਪਣੇ ਆਪ ਨੂੰ ਦੇਖੋ ਨੀਚ ਕਹਾਇਆ, ਵੀ ਮੈਨੂੰ ਨਹੀਂ ਪਤਾ ਕੁਛ ਵੀ, ਅਤੇ ਉਹਨੇ ਚੱਕ ਕੇ ਗਾਲਣਾ ਲਾ ਲਿਆ। ਗੁਰੂ ਅਰਜਨ ਨੂੰ ਆਪਣਾ ਰੂਪ ਹੀ ਦੇ ਤਾ, ਗੁਰ ਅਰਜਨ ਪ੍ਰਤੱਖ ਹਰ, ਕੋਈ ਫਰਕ ਨਹੀਂ ਰਹਿ ਜਾਂਦਾ ਮਹਾਰਾਜ ਕਹਿੰਦੇ। ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹ ਯੋਗ ਭੋਗ ਬਹੁਤ, ਪੰਜਵੇਂ ਗੁਰਦੇਵ ਦਾ ਇੱਕ

ਮੈਂ ਕਿਹੜਾ ਦੁਨੀਆਂ ਚ ਰਹਿਣਾ, ਪਰ ਅੰਦਰੋਂ ਜਿਹੜੇ ਪੰਜ ਨੇ ਵਿਕਾਰ ਉਹ ਤਾਂ ਨਹੀਂ ਗਏ, ਤਾਂ ਕਰਕੇ ਮੁਕਤ ਨਹੀਂ। ਤਪਸੀ ਤਪਹਿ ਰਾਤਾ, ਕਹਿੰਦੇ ਕਈ ਤਨ ਨੂੰ ਤਪਾਈ ਜਾਂਦੇ ਨੇ, ਉਹ ਇਹਦੇ ਵਿੱਚ ਹੀ ਲੱਗੇ ਪਏ ਨੇ। ਇਸ ਤਰ੍ਹਾਂ ਮੋਨੀ ਮੋਣਧਾਰੀ ਕਈ ਚੁੱਪ ਕਰਨ ਨੂੰ ਕਹਿੰਦੇ ਵੀ ਰੱਬ ਮਿਲ ਜੂਗਾ, ਮੋਣਧਾਰੀ ਬਣ ਜਾਂਦੇ ਨੇ, ਕਈ ਬੋਲਦੇ ਹੀ ਨਹੀਂ। ਮੋਨੀ ਜੀ ਆ ਬਾਬਾ ਜੀ, ਉਹ ਬਾਬੇ ਨੂੰ ਭੁੱਖ ਲੱਗਦੀ ਹੈ, ਫਿਰ ਉਹ ਕਾਗਜ਼ 'ਤੇ ਲਿਖ ਕੇ ਦੱਸ ਦਿੰਦਾ ਰੋਟੀ ਲਿਆਓ, ਅਤੇ ਬੋਲਿਆ ਨਹੀਂ, ਅਤੇ ਹੋਰ ਮਨ ਤਾਂ ਬੋਲੀ ਜਾਂਦਾ ਅੰਦਰੋਂ, ਮਨ ਨੂੰ ਚੁੱਪ ਕਰਾਉਣਾ। ਇਸ ਕਰਕੇ ਮੂੰਹ ਤੋਂ ਚੁੱਪ ਹੋਣ ਵਾਲੇ ਮੋਨੀ ਵੀ ਕਹਿੰਦੇ ਬੜੇ ਆ। ਸੰਨਿਆਸੀ ਬ੍ਰਹਮਚਾਰੀ, ਕਈਆਂ ਨੇ ਸੰਨਿਆਸ ਧਾਰ ਲਿਆ, ਵਿਆਹ ਹੀ ਨਹੀਂ ਕਰਾਉਣਾ, ਬ੍ਰਹਮਚਾਰੀ ਬਣ ਗਏ, ਭਗੌੜੇ ਹੋ ਗਏ, ਕਿਉਂਕਿ ਗ੍ਰਸਤ ਜੀਵਨ ਦੇ ਵਿੱਚ ਭਗਤੀ ਹੈ, ਗ੍ਰਸਤੀ ਹੈ, ਬਹੁਤ ਵੱਡੀ ਭਗਤੀ ਹੈ, ਸਾਨੂੰ ਪਤਾ ਨਹੀਂ ਗਾ ਇਹਨਾਂ ਗੱਲਾਂ ਦਾ। ਇਸ ਕਰਕੇ ਭਗੌੜਾ ਹੋ ਜਾਣਾ, ਮੈਂ ਬ੍ਰਹਮਚਾਰੀ ਹਾਂ। ਫਿਰ ਜਦੋਂ ਬ੍ਰਹਮ ਇਹਨਾਂ ਦਾ ਟੁੱਟਦਾ, ਫਿਰ ਅੱਜ ਕੱਲ੍ਹ ਦਾ ਤੁਹਾਨੂੰ ਪਤਾ ਵੀ ਆ ਸਮਾਂ ਬੜਾ ਖਤਰਨਾਕ ਆ ਗਿਆ, ਬਰੀਕ ਜਿਹਾ ਕੈਮਰਾ ਲਾ ਦਿੰਦੇ ਨੇ, ਫਿਰ ਪਤਾ ਲੱਗਦਾ ਵੀ ਬ੍ਰਹਮਚਾਰੀ ਹੈ ਕਿਹੜਾ ਚਾਰੀ ਹੈ, ਦੁਨੀਆਚਾਰੀ ਤਾਂ ਨਹੀਂ ਕਿਤੇ। ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ, ਕਹਿੰਦੇ ਮੈਂ ਉਦਾਸੀ ਹਾਂ ਜੀ, ਦੁਨੀਆਂ 'ਚ ਮੈਂ ਸਭ ਕੁਛ ਛੱਡਤਾ ਜੀ, ਮੈਂ ਕੁਛ ਨਹੀਂ ਕਰਦਾ। ਕਈ ਇਸ ਤਰ੍ਹਾਂ ਦੇ ਵੀ ਬਣ ਜਾਂਦੇ ਨੇ, ਇਸ ਕਰਕੇ ਉਦਾਸੀ ਕਹਿੰਦੇ ਉਦਾਸ। ਭਗਤੀ ਨਵੇਂ ਪ੍ਰਕਾਰਾ, ਕਈ ਨੌ ਤਰ੍ਹਾਂ ਦੀ ਭਗਤੀ, ਸਾਡੇ ਵਾਲੇ ਵੀ ਕਈ ਨਾ ਕਥਾਵਾਚਕ ਕਹਿ ਦਿੰਦੇ ਵੀ ਨੌ ਤਰ੍ਹਾਂ ਦੀ ਭਗਤੀ ਹੈ, ਭਗਤੀ ਇੱਕ ਤਰ੍ਹਾਂ ਦੀ ਹੋਈ ਹੈ, ਜੋ ਗੁਰੂ ਨਾਨਕ ਦੀ ਭਗਤੀ ਹੈ ਇੱਕੋ ਹੀ ਭਗਤੀ ਹੈ, ਇੱਕ ਦੀ ਭਗਤੀ ਤਾਂ ਇੱਕੋ ਹੀ ਭਗਤੀ ਹੈ। ਨੌ ਪ੍ਰਕਾਰ ਦੀ ਭਗਤੀ ਕਹਿੰਦੇ ਮੰਨ ਲਈ, ਕਹਿੰਦੇ ਨੇ ਉਹ ਆਪਣੇ ਆਪਣੇ ਤਰੀਕਿਆਂ ਨਾਲ ਭਗਤੀ ਨਵੇਂ ਪ੍ਰਕਾਰ ਆ। ਪੰਡਿਤ ਵੇਦ ਪੁਕਾਰਾ, ਪੰਡਿਤ ਲੋਕਾਂ ਨੂੰ ਵੇਦਾਂ ਦਾ ਵਿਚਾਰ ਸੁਣਾ ਸੁਣਾ ਕੇ, ਜਿਵੇਂ ਅਸੀਂ ਗੁਰਬਾਣੀ ਦੀ ਵਿਚਾਰ ਹੀ ਸੁਣਾਈ ਜਾਈਏ, ਤੁਹਾਨੂੰ ਆਪ ਨਾਲ ਇਹ ਪ੍ਰੈਕਟੀਕਲ ਕਰੀਏ, ਆਪ ਨਾਲ ਆਪਣਾ ਜੀਵਨ ਬਣਾਈਏ। ਗ੍ਰਸਤੀ ਗ੍ਰਸਤ ਧਰਮਾਤਾ, ਬਹੁਤ ਸਾਰੇ ਜੀਵ ਕਹਿੰਦੇ ਗ੍ਰਸਤ ਦੇ ਵਿੱਚ ਆ ਕੇ ਉਹ ਸਿਰਫ ਉਹਦੇ ਵਿੱਚ ਹੀ ਲੱਗੇ ਰਹਿੰਦੇ ਨੇ ਬੱਚੇ ਪਾਲਣ 'ਚ, ਵਿੱਚੋਂ ਟਾਈਮ ਕੱਢ ਕੇ ਸੰਗਤ 'ਚ ਆਉਣਾ ਹੁੰਦਾ, ਕਿਉਂਕਿ ਇਹ ਵੀ ਜ਼ਰੂਰੀ ਹੈ ਉਹ ਵੀ ਜ਼ਰੂਰੀ ਹੈ, ਦੋਨੇ ਕਰਮ ਕਰਨੇ ਨੇ। ਇੱਕ ਸ਼ਬਦ ਦੀ ਬਹੁ ਰੂਪ ਅਵਧੂਤਾ, ਕਹਿੰਦੇ ਇੱਕ ਜਿਵੇਂ ਕਿ ਇੱਕ ਸ਼ਬਦ ਬਹੁ ਰੂਪ ਅਵਧੂਤਾ, ਇਹ ਜਿਹੜੇ ਇੱਥੇ ਗੱਲ ਆ ਗਈ ਇਸੇ ਦੀ ਹੋਈ, ਜਿਹੜਾ ਆਪਣਾ ਸ਼ਿਵਜੀ ਦੀ, ਕਹਿੰਦੇ ਇਹ ਔਲਖ ਨਿਰੰਜਨ ਔਲਖ ਨਿਰੰਜਨ ਜਪੀ ਜਾਂਦੇ ਆ। ਇਸ ਕਰਕੇ ਕਹਿੰਦੇ ਵੀ ਇਹ ਕਾਪੜੀ ਕੌਤੇ ਜਗੂਤਾ, ਕਹਿੰਦੇ ਕਈ ਕੱਪੜੇ, ਕਹਿੰਦੇ ਇਸ ਤਰ੍ਹਾਂ ਦੇ ਕੱਪੜੇ ਪਾਉਣੇ, ਗੇਰੂਏ ਕੱਪੜੇ ਪਾਉਣੇ ਆ। ਇਸ ਕਰਕੇ ਕਈ ਕਿਵਤਾ ਉਚਾਰਨ ਕਰਦੇ ਨੇ, ਕਈ ਜਗੂਤਾ, ਕਈ ਆਪਣੇ ਆਪ ਨੂੰ ਜਗਾਉਂਦੇ ਨੇ, ਜਗਰਾਤੇ ਕਰਦੇ ਨੇ। ਕਹਿੰਦੇ ਇੱਕ ਤੀਰਥ ਨਾਤਾ, ਕੋਈ ਤੀਰਥਾਂ 'ਤੇ ਨਹਾਈ ਜਾਂਦਾ। ਨਿਰਾਹਾਰ ਵਰਤੀ ਅਪਸਰਾ, ਕਹਿੰਦੇ ਕਈ ਆਪਣੇ ਆਪ ਨੂੰ ਕਹਿੰਦੇ ਵੀ ਮੈਂ ਭੋਜਨ ਨਹੀਂ ਖਾਂਦਾ, ਕਈ ਦੁੱਧਾਧਾਰੀ ਆਉਂਦਾ ਉਹ ਦੁੱਧ ਹੀ ਪੀਂਦੇ ਨੇ, ਆਪਾਂ ਕਹਿ ਦਿੰਦੇ ਕਈ ਇੱਥੇ ਦੁਨੀਆਂ 'ਚ ਬਹੁਤ ਸਾਰਾ, ਕਈ ਤਾਂ ਜੀ ਕੁਛ ਖਾਂਦਾ ਨਹੀਂ, ਨਿਰਾਹਾਰ ਅਪਰਸਾ, ਕਹਿੰਦੇ ਉਹ ਦੂਜਿਆਂ ਨੂੰ ਪਰਸਣਾ ਵੀ, ਆਪਣੇ ਆਪ ਨੂੰ ਕਹਿੰਦੇ ਮੈਂ ਪਿੱਟਿਆ ਜਾਊਂਗਾ। ਇਸ ਕਰਕੇ ਉਹ ਇਸ ਤਰ੍ਹਾਂ ਦੇ ਵੀ ਮਿਲ ਜਾਂਦੇ ਨੇ, ਉਹ ਹੱਥ ਵੀ ਇਹਦੇ ਨਾਲ ਕੱਪੜੇ ਨਾਲ ਹੀ ਮਿਲਾਉਣਗੇ। ਇਸ ਕਰਕੇ ਮਹਾਰਾਜ ਕਹਿੰਦੇ ਇੱਕ ਲੋਕ ਨਾ ਦੇਵੇ ਦਰਸਾ, ਇੱਕ ਦੁਨੀਆਂ ਤੋਂ ਲੁੱਕ ਕੇ ਬਹਿ ਗਿਆ ਵੀ ਮੈਂ ਕਿਸੇ ਦੇ ਦਰਸ਼ਨ ਹੀ ਨਹੀਂ ਕਰਨੇ, ਇਸ ਤਰ੍ਹਾਂ ਨਹੀਂ ਰੱਬ ਮਿਲਦਾ। ਮਹਾਰਾਜ ਕਹਿੰਦੇ ਇੱਕ ਮਨ ਨਹੀਂ, ਮਨ ਹੀ ਗਿਆਤਾ, ਇੱਕ ਆਪਦੇ ਮਨ ਦੇ ਗਿਆਨ 'ਚ ਉਲਝਿਆ ਪਿਆ, ਆਪਦੇ ਗਿਆਨ 'ਚ। ਅੱਜ ਦੁਨੀਆਂ ਦੇਖੋ ਆ ਫੇਸਬੁੱਕ 'ਚ ਵਿਦਵਾਨ ਆ ਜਿਹੜੇ ਸਾਰੇ, ਇਹ ਆਪਦੇ 'ਚ ਉਲਝੇ ਪਏ ਆ। ਇੱਕ ਉਲਝ ਜਾਂਦਾ ਮਗਰ ਪਤਾ ਨਹੀਂ ਉਹਦੇ ਗਾਂ ਗਾਂ ਗਾਂ ਦੂਜੇ ਉਲਝ ਜਾਂਦੇ ਨੇ। ਸੋ ਤੁਸੀਂ ਚੁੱਪ ਕਰਕੇ ਆਪਣਾ ਜੀਵਨ ਬਤੀਤ ਕਰੋ। ਸੋ ਇਸ ਕਰਕੇ ਦੁਨੀਆਂ 'ਚ ਦੇਖਣਾ ਪੈਂਦਾ ਜਦੋਂ ਬੋਲਣਾ ਤੁਸੀਂ ਵੀ ਦੁਨੀਆਂ ਕਰ ਕੀ ਰਹੀ ਹੈ। ਇਹ ਕਹਿੰਦੇ ਆਪਣੇ ਮਨ ਦੇ ਗਿਆਨ 'ਚ ਉਲਝੇ ਪਏ ਨੇ। ਘਾਟ ਨਾ ਕਿਹਨੂੰ ਹੁਣ ਕਹਾਇਆ, ਕਹਿੰਦੇ ਘੱਟ ਕੋਈ ਨਹੀਂ ਕਹਾਊਗਾ, ਕਲਯੁੱਗ ਦੀ ਨਿਸ਼ਾਨੀ ਹੋਊਗੀ। ਕਹਿੰਦੇ ਸਭ ਕਹਿਤੇ ਮੈਂ ਹੈ ਪਾਇਆ, ਕਹਿੰਦੇ ਸਾਰੇ ਕਹਿੰਦੇ ਮੈਂ ਪਾਇਆ। ਤੁਸੀਂ ਦੇਖੋ ਫੇਸਬੁੱਕ ਅਤੇ ਯੂਟਿਊਬ ਦੇ ਉੱਤੇ ਨਾ, ਕਹਿੰਦੇ ਮੈਂ ਰੱਬ ਨੂੰ ਮਿਲਾਉਣਾ। ਉਹ ਹੈਰਾਨ ਹੋ ਜਾਈਦੇ ਕਈ ਵਾਰੀ ਵੀ ਹੈ ਐਡੀ ਜਲਦੀ ਮਿਲ ਜਾਂਦਾ, ਇੰਨੀ ਜਲਦੀ ਨਹੀਂ ਮਿਲਦਾ। ਕਹਿੰਦੇ ਵੀ ਇਹ ਕਹਿਣਗੇ ਮੈਂ ਪਾਇਆ, ਜਿਹੜਾ ਕਹੂ ਮੈਂ ਪਾਇਆ ਨਾ ਉਹ ਹਉਮੈ ਆ। ਇਸ ਕਰਕੇ ਜਿਹਨੇ ਪਾਇਆ ਉਹ ਉਹਦੀ ਉਸਤਤ ਕਰੂਗਾ, ਉਹ ਨਿਸ਼ਾਨੀ ਆ। ਜਿਸ ਮੇਲੇ ਸੋ ਭਗਤਾ, ਕਹਿੰਦੇ ਅਸਲ ਭਗਤਾ ਤਾਂ ਉਹ ਆ ਜਿਹਨੇ ਤੂੰ ਮੇਲ ਲਿਆ, ਪਰਮੇਸ਼ਰ ਨੇ ਆਪਣੇ ਨਾਲ ਮਿਲਾ ਲਿਆ। ਸਕਲ ਉਕਤ ਅਪਾਵਾ, ਕਹਿੰਦੇ ਗੁਰੂ ਅਰਜਨ ਦੇਵ ਜੀ ਕਹਿੰਦੇ ਔਤਲੇ ਸਾਰੇ ਅਪਾਵ ਜਿਹੜੇ ਮੈਂ ਤੁਹਾਨੂੰ ਦੱਸੇ ਆ ਨਾ, ਤਿਆਗੀ ਸ਼ਰਨ ਪਾਵਾਂ, ਨਾਨਕ ਗੁਰ ਚਰਨ ਪ੍ਰਾਤਾ, ਕਹਿੰਦੇ ਤਿਆਗ ਕੇ ਸ਼ਰਨ 'ਚ ਆ ਜਾਓ ਬੰਦਿਆਂ ਵਾਂਗੂ। ਸਿੱਧਾ ਹੀ ਕਹਿ ਤਾ ਮਹਾਰਾਜ ਨੇ, ਕਹਿੰਦੇ ਬੰਦਿਆਂ ਵਾਂਗੂ ਇੱਥੇ ਆਉਣਾ ਪਊਗਾ। ਸਕਲ ਉਕਤ ਉਪਾਵਾ, ਸਾਰੇ ਉਪਾਅ ਉਤਲੇ ਸਾਰੇ ਕਰ ਲਓਗੇ, ਕਹਿੰਦੇ ਜੀਵਨ ਨਹੀਂ ਸਫਲ ਹੋਣਾ ਤੁਹਾਡਾ। ਕਹਿੰਦੇ ਤਿਆਗੀ ਸ਼ਰਨ ਪਾਵਾਂ, ਤਿਆਗ ਕੇ ਸ਼ਰਨ 'ਚ ਆ ਜਾਓ ਗੁਰੂ ਦੀ 'ਚ, ਨਾਨਕ ਗੁਰ ਚਰਨ ਪ੍ਰਾਤਾ, ਕਹਿੰਦੇ ਮੈਂ ਗੁਰੂ ਦੇ ਚਰਨਾਂ 'ਚ ਲਿਆ ਗਿਆ। ਗੁਰੂ ਅਰਜਨ ਦੇਵ ਜੀ ਕਹਿੰਦੇ ਮੇਰਾ ਤਾਂ ਜੀਵਨ ਸਫਲ ਹੋ ਗਿਆ।

0: ਤੁਹਾਡਾ ਵੀ ਹੋ ਜੂਗਾ। ਗੁਰੂ ਦੀ ਗੱਲ ਮੰਨ ਲਓ। ਇਸ ਕਰਕੇ ਗੁਰੂ ਦੇ ਬਚਨ, ਗੁਰੂ ਦੀ ਬਾਣੀ ਸਮਝਣੀ, ਬੋਲਣੀ, ਇਹ ਗੁਰੂ ਦੇ ਸਿੱਖ ਦਾ ਫਰਜ਼ ਹੈ। ਸੋ ਗੁਰੂ ਕਿਰਪਾ ਕਰੇ, ਗੁਰਬਾਣੀ ਗਾਦ ਬੋਧ ਹੈ, ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਗੁਰੂ ਦੇ ਅਨੁਕੂਲ ਨਾ ਹੋਵੇ, ਸੰਗਤ ਗੁਰੂ ਬਖਸ਼ਣ ਹਾਰ ਬਖਸ਼ ਦੇਣਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਸ਼ਬਦ ਵਿਚਾਰ ਦੁਆਰਾ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਢਾਡੀ ਜਥਾ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਭਮਾਲ, ਉਹਨਾਂ ਪਾਸੋਂ ਗੁਰ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ।

ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਮਨ ਬਿਰਤੀ ਇਕਾਗਰ ਕਰਕੇ ਜੁੜ ਬੈਠੀ ਗੁਰੂ ਕੀ ਪਿਆਰੀ ਗੁਰਸਿੱਖ ਸੰਗਤ, ਗੁਰੂ ਘਰ ਦੇ ਮਹਾਨ ਕਥਾਵਾਚਕ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਜੋ ਤੁਹਾਡੇ ਨਾਲ ਸਾਂਝ ਪਾ ਕੇ ਗਏ ਨੇ, ਆਓ ਸਤਿਗੁਰੂ ਮਹਾਰਾਜ ਕਿਰਪਾ ਕਰੇ, ਬਖਸ਼ਿਸ਼ ਕਰੇ, ਢਾਡੀ ਜੱਥੇ ਦੀ ਹਾਜ਼ਰੀ ਲਵਾਉਂਦੇ ਹੋਏ ਇੱਕ ਜ਼ੁਬਾਨ ਹੋ ਕੇ ਸਾਰੀ ਸੰਗਤ ਆਖੋ ਵੱਜ ਵੱਜ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਮਹਾਨ ਵਿਆਖਿਆਕਾਰ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ, ਉਹਨਾਂ ਦੀਆਂ ਵਾਰਾਂ, ਉਹਨਾਂ ਦੇ ਕਵਿਤ ਜੋ ਗੁਰੂ ਮਹਾਰਾਜ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ, ਉਹਨਾਂ 'ਤੇ ਮਿਹਰ ਭਰਿਆ ਹੱਥ ਰੱਖਿਆ, ਉਹਨਾਂ ਨੂੰ ਵਡਿਆਈ ਦਿੱਤੀ, ਤੁਹਾਡੀ ਰਚਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੁੰਜੀ, ਕਿਉਂਕਿ ਉਹਨਾਂ ਦੀ ਸੇਵਾ ਬੜੀ ਮਹਾਨ ਨੇ। ਜਦੋਂ ਸਤਿਗੁਰੂ ਮਹਾਰਾਜ ਜੀ ਦੇ ਸਰੂਪ ਤਿਆਰ ਹੋ ਰਹੇ ਨੇ, ਉਹ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਆਪਦੀ ਕਲਮ ਦੁਆਰਾ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਸ਼ਬਦ ਬਾਣੀ ਨੂੰ ਦਰਜ ਕਰ ਰਹੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਗੁਰੂ ਕੇ ਸਿੱਖ ਦੀ, ਗੁਰੂ ਕੇ ਸਿੱਖ ਦੀ ਜਿਹੜੀ ਕਰਨੀ ਹੈ ਉਹ ਕਿਹੋ ਜੀ ਹੋਵੇ, ਕਹਿਣ ਤੋਂ ਭਾਵ ਉਹਨਾਂ ਨੇ ਸਿੱਖ ਦੀ ਜਿਹੜੀ ਪਰਿਭਾਸ਼ਾ ਹੈ ਉਹ ਆਪਦੀ ਵਾਰ ਦੇ ਵਿੱਚ ਬਿਆਨੀ। ਹਉ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੈ। ਇੱਥੇ ਗਰੀਬੀ ਦਾ ਅਰਥ ਇਹ ਨਹੀਂ ਵੀ ਉਹ ਆਰਥਿਕ ਤੌਰ 'ਤੇ ਕਮਜ਼ੋਰ ਹੋਵੇ, ਇੱਥੇ ਗਰੀਬੀ ਦਾ ਅਰਥ ਹੈ ਉਹਦੇ ਵਿੱਚ ਨਿਮਰਤਾ ਹੋਵੇ। ਗੁਰਮਤਿ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਨਿਮਰਤਾ ਵਾਲਾ ਹੋਵੇ, ਹੰਕਾਰ ਵਾਲਾ ਨਾ ਹੋਵੇ, ਹਉਮੈ ਵਾਲਾ ਨਾ ਹੋਵੇ। ਹਉ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੈ। ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਇਹ ਕਰੈਕਟਰ ਇਖਲਾ ਕੇ ਉਹ ਉੱਚਾ ਸੁੱਚਾ ਹੋਵੇ ਇਸਦਾ। ਹਉ ਤਿਸ ਘੋਲ ਘੁਮਾਇਆ ਪਰ ਦਰਬਾਰ ਨੂੰ ਹੱਥ ਨਾ ਲਾਵੇ। ਕਿਸੇ ਦਾ ਹੱਕ ਨਾ ਮਾਰਦਾ ਹੋਵੇ, ਬੇਗਾਨਾ ਹੱਕ ਨਾ ਖਾਂਦਾ ਹੋਵੇ ਕਿਸੇ ਦਾ। ਹਉ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ। ਨਿੰਦਿਆ ਚੁਗਲੀ ਇੱਕ ਐਸੀ ਵਾਦੀ ਏ ਜਿਹਨੂੰ ਲੱਗ ਜਾਂਦੀ ਏ ਨਾ ਗੁਰੂ ਕੇ ਪਿਆਰਿਓ, ਇਹ ਤੋਂ ਖਹਿੜਾ ਨਹੀਂ ਛੁੱਟਦਾ, ਜੇ ਗੁਰੂ ਕਿਰਪਾ ਕਰੇ ਤਾਂ ਛੁੱਟਦਾ ਏ। ਇੱਥੇ ਭਾਈ ਸਾਹਿਬ ਜੀ ਦੇ ਬੋਲ ਨੇ, ਸ਼ਬਦ ਨੇ ਉਹਨਾਂ ਦੇ, ਉਹ ਕਹਿੰਦੇ ਜਿੱਥੇ ਨਿੰਦਿਆ ਹੁੰਦੀ ਹੋਵੇ ਉੱਥੋਂ ਆਪ ਹੀ ਪਰੇ ਹੋ ਜਾਵੇ। ਪਰ ਜਦੋਂ ਅੱਜ ਆਪਾਂ ਆਪਦੇ ਆਲੇ ਦੁਆਲੇ ਝਾਤੀ ਮਾਰਦੇ ਹਾਂ ਜਿੱਥੇ ਨਿੰਦਿਆ ਹੁੰਦੀ ਹੈ, ਜਿੱਥੇ ਚੁਗਲੀ ਹੁੰਦੀ ਹੈ, ਚੌਂਕੜਾ ਮਾਰ ਕੇ ਬਹਿ ਜਾਂਦਾ ਵੀ ਹੋਰ ਕਰ, ਹੋਰ ਸੁਣਾ, ਅੱਜ ਅਸੀਂ ਇੱਥੇ ਖੜੇ ਹਾਂ। ਪਰ ਭਾਈ ਸਾਹਿਬ ਜੀ ਕਹਿੰਦੇ ਕਰਨੀ ਤਾਂ ਕੀ ਆਪਦੇ ਮੁੱਖ ਤੋਂ, ਉਹ ਆਪਦੇ ਕੰਨਾਂ ਦੁਆਰਾ ਸੁਣੇ ਵੀ ਨਾ ਪਰੇ ਹੋ ਜਾਵੇ। ਹੋ ਤਿਸ ਘੋਲ ਘੁਮਾਇਆ ਥੋੜ੍ਹਾ ਸਵੇ ਥੋੜ੍ਹਾ ਹੀ ਖਾਵੇ। ਖਾਣਾ ਵੀ ਸੰਜਮ ਦੇ ਵਿੱਚ, ਸੌਣਾ ਵੀ ਅੰਮ੍ਰਿਤ ਵੇਲਾ ਸਾਂਝ ਦਾ ਹੋਵੇ। ਗੁਰਮੁਖ ਸੋਈ ਸਹਿਜ ਸਮਾਵੇ। ਉਹ ਗੁਰੂ ਕਾ ਪਿਆਰਾ ਸਹਿਜ ਅਵਸਥਾ ਨੂੰ ਪ੍ਰਾਪਤ ਹੁੰਦਾ, ਉਹ ਗੁਰੂ ਕਾ ਪਿਆਰਾ ਗੁਰੂ ਦੇ ਦਰ ਤੇ ਪ੍ਰਵਾਨ ਹੁੰਦਾ, ਉਹ ਗੁਰੂ ਕਾ ਪਿਆਰਾ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦਾ ਪਾਤਰ ਬਣਦਾ ਏ, ਉਹ ਗੁਰੂ ਕਾ ਪਿਆਰਾ ਗੁਰੂ ਦੀਆਂ ਖੁਸ਼ੀਆਂ ਨਾਲ ਆਪਦੀਆਂ ਝੋਲੀਆਂ ਭਰ ਲੈਂਦਾ ਏ। ਗੁਰੂ ਨਾਨਕ ਦੇ ਦਰ ਦੀਆਂ ਵਡਿਆਈਆਂ ਨੇ। ਆਪਾਂ ਕੱਲ੍ਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਦੋਂ ਗੁਰਤਾਗੱਦੀ ਤੇ ਵਿਰਾਜਮਾਨ ਹੋਏ, ਉਮਰ 11 ਸਾਲ ਦੀ ਏ, ਪਿਤਾ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹਾਦਤ ਦਾ ਜਾਮ ਪੀਂਦੇ ਨੇ। ਸਰਕਾਰ ਦਾ ਜੋ ਜ਼ੁਲਮ ਤੇ ਅਤਿਆਚਾਰ ਸੀ ਉਹ ਸਾਡੇ ਸਾਹਮਣੇ ਸੀ, ਤੱਤੀਆਂ ਤਵੀਆਂ ਤੇ ਬਹਾ ਕੇ ਉਬਲਦੀਆਂ ਦੇਗਾਂ ਵਿੱਚ ਉਬਾਲੇ ਦਿੱਤੇ ਗਏ, ਸਤਿਗੁਰੂ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ ਹੈ। ਪ੍ਰੋਗਰਾਮ ਤਾਂ ਪਹਿਲਾਂ ਹੀ ਉਲੀਕ ਦਿੱਤਾ ਗਿਆ ਸੀ, ਬੇਟਾ ਜੀਓ ਆਉਣ ਵਾਲਾ ਜਿਹੜਾ ਸਮਾਂ ਹੋਵੇਗਾ ਉਹ ਸਰਕਾਰ ਆਪਦਾ ਜ਼ੁਲਮ ਤੇ ਅਤਿਆਚਾਰ ਇਹਦਾ ਨਾਚ ਨੱਚੇਗੀ, ਪਰ ਗੁਰੂ ਨਾਨਕ ਦਾ ਦਰ ਹੈ, ਗੁਰੂ ਨਾਨਕ ਦੇ ਦਰ ਨੇ ਹਮੇਸ਼ਾ ਗਰੀਬਾਂ ਦੀ ਮਜ਼ਲੂਮਾਂ ਦੀ ਧਿਰ ਬਣਨਾ, ਇਹ ਗੁਰੂ ਨਾਨਕ ਦਾ ਦਰ ਹੈ। ਅੱਜ ਕਈ ਸਟੇਜਾਂ ਤੋਂ ਬਿਆਨ ਕਰਦੇ ਨੇ, ਕਹਿੰਦੇ ਰੇੜਾ ਚਲਾਉਣ ਵਾਲੇ, ਵੇਖੋ ਰੇੜਾ ਚਲਾਉਣ ਵਾਲੇ, ਘਾਹ ਖੋਤਣ ਵਾਲੇ, ਕਹਿੰਦੇ ਉਹ ਪੰਥ ਦੀ ਅਗਵਾਈ ਕਰਨਗੇ। ਇੱਕ ਜੋ ਜ਼ੁਬਾਨ ਦਾ ਬੜਾ ਕੱਚਾ ਏ,
ਕਦੇ ਕੁਝ ਬੋਲਦਾ ਕਦੇ ਕੁਝ ਬੋਲਦਾ ਏ, ਉਹ ਇਹੋ ਜਿਹੇ ਬਿਆਨ ਦਾਗ ਰਿਹਾ। ਪਰ ਆਹ ਗੁਰੂ ਨਾਨਕ ਦਾ ਦਰ ਹੈ ਜਿਹੜਾ ਇੱਥੇ ਕਿਰਤੀਆਂ ਨੂੰ ਵਡਿਆਇਆ ਗਿਆ, ਜਿਹੜੇ ਕਿਰਤ ਕਰਨ ਵਾਲੇ ਸੀ, ਦਸਾਂ ਨਹਾਂ ਦੀ ਕਿਰਤ ਕਰਨ ਵਾਲੇ, ਉਹਨਾਂ ਨੂੰ ਵਡਿਆਇਆ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਲਾਲੋ ਦੀ ਧਿਰ ਬਣਦੇ ਨੇ, ਜਿਹੜਾ ਕਿਰਤੀ ਏ, ਜਿਹੜਾ ਦੂਜਿਆਂ ਦੇ ਹੱਕ ਖਾਂਦਾ ਸੀ, ਦੂਜਿਆਂ ਦਾ ਹੱਕ ਮਾਰ ਕੇ ਉਹਨਾਂ ਦਾ ਲਹੂ ਚੂਸਣਾ ਕਿਹਾ ਗਿਆ ਏ, ਉਹ ਲਹੂ ਚੂਸਦਾ ਸੀ ਮਲਕ ਭਾਗੋ ਨੂੰ। ਫਟਕਾਰਾਂ ਪਈਆਂ ਗਈਆਂ ਨੇ ਇੱਥੇ ਸਰਮਾਏਦਾਰਾਂ ਨੂੰ, ਫਟਕਾਰਾਂ ਨੇ ਜਿਹੜੇ ਕਿਸੇ ਦਾ ਮਜ਼ਦੂਰ ਦਾ ਹੱਕ ਮਾਰਦੇ ਨੇ। ਵੇਖੋ ਕਿਹੋ ਜਿਹੇ ਬਿਆਨ ਦਾਗੇ ਜਾ ਰਹੇ ਨੇ। ਇਹ ਗੁਰੂ ਨਾਨਕ ਦੇ ਦਰ ਨੇ ਹਮੇਸ਼ਾ ਹੀ ਕਿਰਤੀਆਂ ਦੀ ਗੱਲ ਕੀਤੀ। ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ ਜਦੋਂ ਗੁਰਤਾਗੱਦੀ ਤੇ ਬਿਰਾਜਮਾਨ ਹੋ ਕੇ, ਉਹਨਾਂ ਨੇ ਫਿਰ ਆਪਣੇ ਦਰਬਾਰ ਦੇ ਵਿੱਚ ਢਾਡੀ ਬੁਲਾਏ। ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ। ਸ੍ਰੀ ਅਕਾਲ ਤਖਤ ਸਾਹਿਬ ਦੀ ਜਦੋਂ ਸਿਰਜਣਾ ਹੋਈ ਗੁਰੂ ਕੇ ਪਿਆਰਿਓ, ਢਾਡੀਆਂ ਨੇ ਵਾਰਾਂ ਗਾਉਣੀਆਂ ਤੇ ਮੀਰੀ ਪੀਰੀ ਦੇ ਮਾਲਕ ਨੇ ਫਿਰ ਗੁਰੂ ਪਿਆਰੀਆਂ ਗੁਰਸਿੱਖ ਸੰਗਤਾਂ ਨੂੰ ਜਦੋਂ ਦਰਸ਼ਨ ਦਿਦਾਰ ਦੇਣੇ, ਗੁਰੂ ਕੇ ਪਿਆਰੇ ਆਏ। ਮਹਾਰਾਜ ਦਾ ਐਲਾਨ ਸੀ ਹੁਣ ਜਿਹੜਾ ਵੀ ਗੁਰੂ ਕਾ ਪਿਆਰਾ ਆਵੇਗਾ, ਸੰਗਤ ਆਵੇਗੀ, ਉਹ ਵਧੀਆ ਨਸਲ ਦੇ ਘੋੜੇ ਲੈ ਕੇ ਆਵੇਗੀ, ਚੰਗੇ ਹਥਿਆਰ ਲੈ ਕੇ ਆਵੇਗੀ, ਸਾਨੂੰ ਗੱਭਰੂਆਂ ਦੀ ਜਵਾਨੀਆਂ ਦੀ ਲੋੜ ਹੈ। ਕਹਿੰਦੇ ਫਿਰ ਜਿਸ ਨਗਰ ਦੇ ਵਿੱਚ ਵੀ ਪ੍ਰਚਾਰ ਹੋਇਆ, ਉਸ ਨਗਰ ਦੇ ਵਿੱਚੋਂ ਸ਼ਰਧਾਵਾਨ ਉੱਠੇ ਨੇ। ਸਰਕਾਰ ਦਾ ਜਿਹੜਾ ਡਰ ਸੀ, ਸਰਕਾਰ ਦੇ ਚੌਧਰੀਆਂ ਦਾ ਜਿਹੜਾ ਪਿੰਡਾਂ ਦੇ ਵਿੱਚ ਦਬਦਬਾ ਬਣਾ ਕੇ ਰੱਖਿਆ ਹੋਇਆ ਸੀ, ਉਹ ਉੱਡ ਪੁੱਡ ਗਿਆ ਏ। ਤੇ ਜਿੱਥੇ ਬਣਾ ਬਣਾ ਕੇ ਸੰਗਤਾਂ ਦੇ ਸਤਿਗੁਰੂ ਮਹਾਰਾਜ ਦੇ ਦਰਬਾਰ ਵੱਲ ਆਉਣੇ ਸ਼ੁਰੂ ਹੋ ਗਏ ਨੇ। ਹੁਣ ਬੜੇ ਪਿਆਰ ਦੇ ਨਾਲ ਸਰਵਣ ਕਰਨਾ, ਅੱਗੇ ਵੀ ਆਪਾਂ ਵਿਚਾਰਾਂ ਕੀਤੀਆਂ ਨੇ, ਜਦੋਂ ਅਣਖ ਵਾਲਿਆਂ ਦੀ ਕਦਰ ਹੋਣ ਲੱਗ ਪਈ, ਅਣਖੀਆਂ ਦਾ ਮੁੱਲ ਪੈਣ ਲੱਗ ਪਿਆ। ਰਾਜਸਥਾਨ ਦੇ ਵਿੱਚ ਰਿਆਸਤਾਂ ਨੇ, ਉੱਥੇ ਰਾਜੇ ਸਨ, ਉਹਨਾਂ ਦੀਆਂ ਰਿਆਸਤਾਂ, ਬਹੁਤੀਆਂ ਰਿਆਸਤਾਂ ਵਾਲੇ ਇੱਥੋਂ ਤੱਕ ਉਹ ਘਿਰ ਗਏ। ਉਹਨਾਂ ਨੇ ਆਪਦੀਆਂ ਰਿਆਸਤਾਂ ਨੂੰ ਬਚਾਉਣ ਵਾਸਤੇ ਆਪਦੀਆਂ ਹੀ ਧੀਆਂ ਭੈਣਾਂ ਦੇ ਡੋਲੇ ਸੀ, ਜਿਹੜੇ ਆਪਦੇ ਰਿਸ਼ਤੇ ਸੀ, ਜਿਹੜੇ ਧੀਆਂ ਭੈਣਾਂ ਦੇ, ਮੁਗਲਾਂ ਨੂੰ ਕਰਤਾ। ਇਦੂ ਹੋਰ ਮਾੜਾ ਕੀ ਕੰਮ ਹੋਊਗਾ, ਹੁਣ ਆਗੂ ਹੁਣ ਜ਼ਿੰਮੇਵਾਰ, ਪਰ ਗਿਰ ਜਾਣ ਆਪਦੀਆਂ ਸਿਰਫ ਗੱਦੀਆਂ ਨੂੰ ਬਚਾਉਣ ਵਾਸਤੇ। ਪਰ ਇੱਕੋ ਇੱਕ ਰਿਆਸਤ ਆ ਜੈਸਲਮੇਰ, ਉਹ ਨਹੀਂ ਮੰਨਦੀ, ਉਹ ਆਪਦੀ ਜ਼ਿੱਦ ਤੇ ਨਹੀਂ, ਉਹਨਾਂ ਵਿੱਚ ਅਣਖ ਆ, ਉਹ ਕਹਿੰਦੇ ਨਹੀਂ ਇੱਥੋਂ ਗਰਦਨ ਕਟਵਾ ਦਾਂਗੇ, ਪਰ ਇਹ ਕੰਮ ਨਹੀਂ ਕਰਨਾ, ਇਹਨਾਂ ਮੁਗਲਾਂ ਦੇ ਅੱਗੇ ਗੋਡੇ ਨਹੀਂ ਟੇਕਣੇ, ਇਦੂ ਮਰਨਾ ਮਨਜ਼ੂਰ ਆ, ਆਪਦੀ ਕਿਸੇ ਧੀ ਭੈਣ ਦਾ ਰਿਸ਼ਤਾ ਇਹਨਾਂ ਦੇ ਨਹੀਂ ਕਰਨਾ। ਰਾਜਾ ਰਾਮ ਪ੍ਰਤਾਪ ਸਿੰਘ ਉਹ ਆਲੇ ਦੁਆਲੇ ਵੇਖਦਾ ਕਿਵੇਂ ਆਲੇ ਦੁਆਲੇ ਗੁਆਂਢੀ ਰਿਆਸਤਾਂ ਵਾਲੇ ਨੇ ਇਹਨਾਂ ਨੇ ਮੁਗਲਾਂ ਦੀ ਈਨ ਮੰਨ ਲਈ, ਤੇ ਰਿਆਸਤਾਂ ਵਾਲੇ ਵੀ ਇਹ ਸੋਚੀ ਬੈਠੇ ਨੇ ਅੱਜ ਨਹੀਂ ਤਾਂ ਕੱਲ ਇਹ ਵੀ ਮੰਨਣਗੇ। ਉਹਨਾਂ ਦੀ ਸੋਚ ਹੀ ਇਹ ਆ, ਉਹ ਜਹਾਂਗੀਰ ਦੇ ਕੰਨ ਭਰਦੇ ਨੇ ਜਾ ਕੇ, ਜਦੋਂ ਮੁਗਲ ਦਰਬਾਰ ਦੇ ਹਾਕਮਾਂ ਦੇ ਕੰਨ ਭਰਦੇ ਨੇ ਵੀ ਇਹਨਾਂ ਨੂੰ ਵੀ ਈਨ ਬਣਾਓ, ਸਾਡੇ ਵਰਗੇ ਇਹਨਾਂ ਨੂੰ ਵੀ ਕਰੋ, ਨਹੀਂ ਇਹਨਾਂ ਨੇ ਸਿਰ ਉੱਚਾ ਕਰਕੇ ਸਾਨੂੰ ਲਾਹਣਤਾਂ ਪਾਇਆ ਕਰਨੀ ਹੈ, ਸਾਨੂੰ ਬੁਰਾ ਬੋਲਿਆ ਕਰਨਾ, ਉਹਨਾਂ ਦਾ ਇਹ ਜ਼ੋਰ ਲੱਗਿਆ ਹੋਇਆ। ਜਿਹੜਾ ਬੰਦਾ ਆਪ ਵਿਕ ਜਾਵੇ, ਜਿਹੜਾ ਬੰਦਾ ਆਪ ਗੁਰੂ ਕੇ ਪਿਆਰਿਓ ਸਰਕਾਰ ਦੇ ਛਿੱਲਣਾ ਤੇ ਜੀਣਾ ਸਿੱਖ ਲਵੇ, ਉਹ ਕਦੇ ਨਹੀਂ ਚਾਹੁੰਦਾ ਹੁੰਦਾ ਵੀ ਜਿਹੜੇ ਅਣਖ ਦੀ ਗੱਲ ਜਾਂ ਗੈਰਤ ਦੀ ਗੱਲ ਕਰਨ ਵਾਲੇ ਆ, ਉਹ ਚਾਹੁੰਦਾ ਇਹੀ ਹੁੰਦਾ ਇਹ ਵੀ ਮੇਰੇ ਵਰਗੇ ਹੋ ਜਾਣ। ਹੁਣ ਰਿਆਸਤਾਂ ਦਾ ਜ਼ੋਰ ਲੱਗਿਆ ਹੋਇਆ, ਰਾਜਾ ਰਾਮ ਪ੍ਰਤਾਪ ਉਹਦੇ ਕੰਨੀ ਗੱਲ ਪੈਣ ਲੱਗ ਪਈ, ਪੰਜਾਬ ਦੀ ਧਰਤੀ ਗੁਰੂ ਨਾਨਕ ਦੀ ਗੱਦੀ ਏ, ਅਤੇ ਉਸ ਗੱਦੀ ਦੇ ਛੇਵੇਂ ਵਾਰਸ ਗੁਰੂ ਹਰਗੋਬਿੰਦ ਪਾਤਸ਼ਾਹ, ਉਹ ਅਣਖ ਦੀ ਗੱਲ ਕਰਦੇ ਨੇ, ਉਹ ਗੈਰਤ ਦੀ ਗੱਲ ਕਰਦੇ ਨੇ। ਇੱਕ ਦਿਨ ਆਪਦੇ ਪੁੱਤ ਨੂੰ ਕੋਲ ਬੁਲਾ ਕੇ ਆਖਿਆ, ਬੇਟਾ ਮੈਂ ਤੇਰੇ ਨਾਲ 2-4 ਗੱਲਾਂ ਕਰਨੀਆਂ ਨੇ, ਬਹੁਤੀਆਂ ਗੱਲਾਂ ਨਹੀਂ ਕਰਨੀਆਂ, ਵੇਖ ਮੇਰੇ ਕੰਨੀ ਕਨਸੋ ਪਈ ਆ, ਮੈਂ ਪੰਜਾਬ ਦੇ ਵੱਲ ਜਾਣਾ, ਪਰ ਮੈਂ ਆਪਦੀ ਜਗ੍ਹਾ 'ਤੇ ਇਸ ਗੱਦੀ 'ਤੇ ਤੈਨੂੰ ਬਿਠਾ ਕੇ ਜਾਣਾ, ਮੇਰੀਆਂ ਗੱਲਾਂ 3 ਕੁ ਨੇ, ਉਹਨੂੰ ਪੱਲੇ ਬੰਨ ਲਈ, ਕਦੇ ਵੀ ਵੇਖੀ ਕਿਤੇ ਤੇਰੇ ਦਾਦੇ ਨੇ ਤੇਰੇ ਬਾਬੇ ਨੇ ਜਾਂ ਮੈਂ ਇਹੋ ਜਿਹਾ ਕੰਮ ਨਹੀਂ ਕੀਤਾ, ਤੂੰ ਵੀ ਨਹੀਂ ਕਰਨਾ, ਆਪਦੇ ਲੋਕਾਂ ਦਾ ਆਪਦੀ ਪਰਜਾ ਦਾ ਹੋ ਕੇ ਰਹੀ। ਬਾਪ ਕਹਿ ਰਿਹਾ ਰਾਜਾ ਰਾਮ ਪ੍ਰਤਾਪ ਸਿੰਘ, ਮੈਂ ਤੈਨੂੰ ਗੱਦੀ ਦੇਣ ਲੱਗਿਆ, ਪੁੱਤ ਨੂੰ ਗੱਦੀ ਦਿੱਤੀ ਏ, ਤੇ ਗੱਲਾਂ ਆਹੀ ਨੇ ਪੁੱਤ, ਲੋਕਾਂ ਦਾ ਹੋ ਕੇ ਰਹਿਣਾ,
ਕਦੇ ਵੀ ਇਹੋ ਜਿਹਾ ਮਾੜਾ ਕੰਮ ਨਹੀਂ ਕਰਨਾ। ਆਪਦੀ ਧੀ ਭੈਣ ਦਾ ਡੋਲਾ ਇਹਨਾਂ ਮੁਗਲਾਂ ਦੇ ਹਰਮਾਂ ਨੂੰ ਨਹੀਂ ਕੱਲਣਾ, ਰਿਸ਼ਤਾ ਇਹਨਾਂ ਨਾਲ ਨਹੀਂ ਕਰਨਾ। ਮੈਂ ਪੰਜਾਬ ਚੱਲਿਆ, ਮੈਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਰ 'ਤੇ ਚੱਲਿਆ। ਉਹ ਅਣਖੀ ਰਾਜਾ ਆਪਣੇ ਪੁੱਤ ਨੂੰ ਜੈਸਲਮੇਰ ਦਾ ਸਾਰਾ ਰਾਜ ਭਾਗ ਸੌਂਪ ਕੇ ਆਪਦਾ ਮੁੱਖ ਗੁਰੂ ਨਾਨਕ ਦੇ ਦਰ ਵੱਲ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਵੱਲ ਤੁਰ ਪਿਆ ਏ। ਉਹ ਕਹਿੰਦਾ ਆ ਰਿਹਾ, ਦੋ ਦਿਨ ਘੱਟ ਜੀ ਲਾਂਗੇ ਪਰ ਜੀਵਾਂਗੇ ਅਣਖ ਤੇ ਗੈਰਤ ਦੇ ਨਾਲ। ਇਹ ਗੁਰੂ ਨਾਨਕ ਦੇ ਦਰ 'ਤੇ ਸਿੱਖ ਨੂੰ ਸਿਖਾਇਆ ਹੀ ਇਹ ਗਿਆ ਏ। ਗੁਲਾਮਾਂ ਦੀ ਜ਼ਿੰਦਗੀ ਬਹੁਤ ਮਾੜੀ ਹੁੰਦੀ ਏ, ਗੁਲਾਮਾਂ ਨੂੰ ਕਦੇ ਸਤਿਕਾਰ ਦੇ ਨਾਲ ਨਹੀਂ ਵੇਖਿਆ ਜਾਂਦਾ, ਗੁਲਾਮਾਂ ਨੂੰ ਲਾਹਣਤਾਂ ਪੈਂਦੀਆਂ ਨੇ। ਇੱਥੋਂ ਤੱਕ ਜਿਹੜੇ ਵਿਦਵਾਨ ਨੇ ਕਹਿੰਦੇ ਨੇ ਗੁਲਾਮਾਂ ਨਾਲੋਂ ਤਾਂ ਕੁੱਤਿਆਂ ਦਾ ਜ਼ਿੰਦਗੀ, ਉਹਨਾਂ ਦਾ ਜੀਵਨ ਵਧੀਆ ਹੁੰਦਾ ਹੈ। ਆਓ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਸਰਵਣ ਕਰਿਓ ਰਾਜਾ ਰਾਮ ਪ੍ਰਤਾਪ ਸਿੰਘ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਰ 'ਤੇ ਆ ਰਿਹਾ ਹੈ। ਪਰ ਉਹ ਇਹ ਸੋਚ ਕੇ ਆ ਰਿਹਾ ਉੱਥੇ ਅਣਖੀਆਂ ਦਾ ਮੁੱਲ ਪੈਂਦਾ, ਦੋ ਦਿਨ ਘੱਟ ਜਿਉਣਾ ਪਰ ਅਣਖ ਦੇ ਨਾਲ ਜਿਉਣਾ, ਢਾਡੀ ਜੱਥਾ ਪਮਾਲ ਦਾ ਇੰਝ ਕਹਿ ਰਿਹਾ।

ਉਹ ਜਗ ਦੇ ਵਿੱਚ ਇਤਿਹਾਸ ਹੈ ਬਣਦਾ ਸੂਰਬੀਰ ਪਰ ਅੰਮਾ ਦਾ ਉਹ ਜਗ ਦੇ ਵਿੱਚ ਇਤਿਹਾਸ ਹੈ ਬਣਦਾ ਸੂਰਬੀਰ ਪਰ ਅੰਮਾ ਦਾ ਉਹ ਕੁੱਤਿਆਂ ਤੋਂ ਵੀ ਮਾੜਾ ਜਾਣਾ ਹੈਰਸ।

ਕਾਉਂਦਾ ਹੋਇਆ ਰਾਜਾ ਰਾਮ ਪ੍ਰਤਾਪ ਸਿੰਘ ਰਾਜਸਥਾਨ ਜੈਸਲਮੀਰ ਤੋਂ ਪਾਵਨ ਪਵਿੱਤਰ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਮੀਰੀ ਪੀਰੀ ਦੇ ਮਾਲਕ ਦਾ ਦਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਰਬਾਰ 'ਚ ਪਹੁੰਚ ਗਿਆ। ਸਤਿਗੁਰੂ ਮਹਾਰਾਜ ਜਦੋਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਆਉਂਦੇ, ਦੀਵਾਨ ਸੱਜਦੇ, ਢਾਡੀ ਵਾਰਾਂ ਗਾਉਂਦੇ, ਭਾਈ ਅਬਦੁੱਲਾ ਜੀ, ਭਾਈ ਨੱਥਾ ਜੀ ਵਾਰਾਂ ਦਾ ਗਾਇਨ ਕਰਦੇ ਨੇ ਅਤੇ ਸੰਗਤਾਂ ਜੁੜਦੀਆਂ ਨੇ, ਇਹ ਰਾਜਾ ਰਾਮ ਪ੍ਰਤਾਪ ਸਿੰਘ ਪਹੁੰਚ ਗਿਆ ਹੈ। ਇਹਨੇ ਹੱਥ ਜੋੜ ਕੇ ਆਖਿਆ, ਮਾਲਕਾ ਮੈਂ ਰਾਜਸਥਾਨ ਤੋਂ ਆਇਆ ਹਾਂ, ਜੈਸਲਮੇਰ ਤੋਂ। ਜਦੋਂ ਮੇਰੇ ਕੰਨੀ ਇਹ ਗੱਲ ਪਈ, ਕੋਈ ਅਣਖੀਆਂ ਦਾ ਮੁੱਲ ਪਾਉਣ ਵਾਲਾ ਵੀ ਹੈ, ਉਦੋਂ ਹੀ ਮਨ ਦੇ ਵਿੱਚ ਆਇਆ ਮੈਂ ਇੱਕ ਵਾਰ ਉਸ ਗੁਰੂ ਨਾਨਕ ਦੇ ਦਰ 'ਤੇ ਜ਼ਰੂਰ ਜਾਵਾਂਗਾ। ਉਹਨੇ ਸਾਰੀ ਆਪਦੀ ਕਹਾਣੀ ਦੱਸੀ, ਰਿਆਸਤਾਂ ਵਾਲੇ ਕਿਵੇਂ ਜ਼ੋਰ ਲਾਉਂਦੇ ਨੇ, ਅਸੀਂ ਵੀ ਆਪਦੀ ਮਰਿਆਦਾ ਤੋਂ ਗਿਰ ਜਾਈਏ, ਡਿੱਗ ਪਈਏ। ਉਹਨਾਂ ਦਾ ਤਾਂ ਇਹ ਜ਼ੋਰ ਲੱਗਿਆ ਹੋਇਆ ਸੀ, ਸੱਚੇ ਸਾਹਿਬਾ ਮੈਂ ਤੇਰੇ ਦਰਬਾਰ 'ਚ ਆ ਗਿਆ ਹਾਂ, ਕਿਰਪਾ ਕਰੀ ਮੇਰੇ 'ਤੇ ਮਿਹਰ ਭਰਿਆ ਹੱਥ ਰੱਖੀ। ਰਾਜਾ ਰਾਮ ਪ੍ਰਤਾਪ ਸਿੰਘ ਜਦੋਂ ਹੱਥ ਜੋੜ ਕੇ ਮੀਰੀ ਪੀਰੀ ਦੇ ਮਾਲਕ ਦੇ ਦਰ 'ਤੇ ਇਹ ਅਰਜ਼ ਕਰ ਰਿਹਾ ਸੀ, ਸਤਿਗੁਰੂ ਮਹਾਰਾਜ ਜੀ ਨੇ ਉਹਨੂੰ ਹਿੱਕ ਨਾ ਲਾਇਆ। ਵੇਖੋ, ਗੁਰੂ ਨਾਨਕ ਦੇ ਦਰ 'ਤੇ, ਮੀਰੀ ਪੀਰੀ ਦੇ ਮਾਲਕ ਦੇ ਦਰਬਾਰ 'ਚ ਬਾਬਾ ਬਿਧੀ ਚੰਦ, ਭਾਈ ਲੰਗਾਹ ਜੀ, ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ, ਇਹ ਗੁਰੂ ਕੇ ਪਿਆਰੇ ਸਿੱਖ ਨੇ ਜੋ ਸਤਿਗੁਰੂ ਮਹਾਰਾਜ ਜੀ ਨੇ ਉਦੋਂ ਜੱਥੇ ਬਣਾਏ, ਉਹ ਜੱਥੇ ਸੀ ਜਿਹੜੇ ਉਹਨਾਂ ਦੇ ਮੁਖੀ ਬਣਾਏ ਗਏ ਨੇ। ਬਾਬਾ ਬਿਧੀ ਚੰਦ ਜੀ ਉਹ ਗਰੀਲਾ ਯੁੱਧ ਦੇ ਇੱਕ ਜੱਥਾ ਬਣਾਇਆ, ਗਰੀਲਾ ਯੋਧਾ ਉਹਦੇ ਮੁਖੀ ਬਣਾਏ। ਭਾਈ ਲੰਗਾਹ ਜੀ ਜੋ ਅੱਗੇ ਹੋ ਕੇ ਲੜਨਗੇ ਉਹਨਾਂ ਦੇ ਮੁਖੀ ਬਣਾਏ ਗਏ। ਭਾਈ ਜੇਠਾ ਜੀ ਰਸਾਲੇ ਦੇ ਮੁਖੀ ਬਣਾਏ ਗਏ। ਭਾਈ ਪ੍ਰਾਣਾ ਜੀ ਅਤੇ ਜਿਹੜੇ ਰਸਦ ਪਾਣੀ ਲੈ ਕੇ ਜਿੱਥੇ ਵੀ ਲੋੜ ਪਵੇਗੀ ਉੱਥੇ ਪਹੁੰਚਿਆ ਕਰਨਗੇ। ਰਾਜਾ ਰਾਮ ਪ੍ਰਤਾਪ ਸਿੰਘ ਇਹਨੂੰ ਜ਼ਿੰਮੇਵਾਰੀ ਇਹ ਸੌਂਪੀ ਗਈ ਏ, ਇਹ ਜਿੰਨੇ ਵੀ ਗੁਰੂ ਕੇ ਪਿਆਰੇ ਲਾਲ ਆਉਣਗੇ ਉਹਨਾਂ ਨੂੰ ਜੰਗੀ ਕਰਤੱਬ ਸਿਖਾਇਆ ਕਰਨਗੇ, ਇਹਦੀ ਇਹ ਜ਼ਿੰਮੇਵਾਰੀ ਲੱਗ ਗਈ। ਗੁਰੂ ਹਰਗੋਬਿੰਦ ਪਾਤਸ਼ਾਹ ਆਪਣੇ ਦਰਬਾਰ ਦੇ ਵਿੱਚ ਹੁਣ ਜਿੰਨੀਆਂ ਵੀ ਸੰਗਤਾਂ ਗੁਰੂ ਕੇ ਲਾਲ ਗੱਭਰੂ ਆਉਣ ਲੱਗੇ ਨੇ, ਕੋਈ ਘੋੜੇ ਲੈ ਕੇ ਆ ਰਿਹਾ, ਕੋਈ ਹਥਿਆਰ ਲੈ ਕੇ ਆ ਰਿਹਾ, ਰਸਦ ਪਾਣੀ ਆ ਰਿਹਾ ਏ, ਸਤਿਗੁਰੂ ਮਹਾਰਾਜ ਜੀ ਨੇ ਜਦੋਂ ਆਪਣੀਆਂ ਫੌਜਾਂ ਦੀ ਤਿਆਰੀ ਸ਼ੁਰੂ ਕੀਤੀ ਏ, ਜੰਗੀ ਅਭਿਆਸ ਹੋਣੇ ਸ਼ੁਰੂ ਹੋ ਗਏ ਨੇ, ਗੁਰੂ ਕੇ ਪਿਆਰਿਓ ਇਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪਰਉਪਕਾਰ ਆ। ਫਿਰ ਉਦੋਂ ਵਿਦਵਾਨਾਂ ਨੇ ਗੱਲ ਲਿਖੀ ਏ, ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਜਿਹੜੇ ਕੋਈ ਪਿੰਡਾਂ ਦੇ ਵਿੱਚ ਦੁਖੀ ਸਨ ਜਾਂ ਜਿਹੜੇ ਉਦੋਂ ਸਰਕਾਰ ਵੱਲ ਰੁੱਖ ਕਰਦੇ ਸੀ, ਚੌਧਰੀਆਂ ਦੇ ਪਾਸ ਜਾਂਦੇ ਜਾਂ ਉਹਨਾਂ ਦੇ ਮਾੜੇ ਮੋਟੇ ਜਿਹੜੇ ਹਾਕਮ ਸੀ ਉਹਨਾਂ ਪਾਸ ਜਾਂਦੇ, ਉਹ ਕਦੇ ਉਹਨਾਂ ਦੇ ਨਾਲ ਇਨਸਾਫ ਕਰਦੇ ਨਾ ਇਨਸਾਫ ਕਰਦੇ, ਇਹ ਉਹਨਾਂ 'ਤੇ ਸੀ। ਪਰ ਬਹੁ ਗਿਣਤੀ ਸੀ ਜਿਹੜੀ ਉਹ ਤੰਗ ਪਰੇਸ਼ਾਨ ਸੀ। ਪਰ ਜਦੋਂ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਨੇ ਗੁਰੂ ਕੇ ਪਿਆਰਿਓ ਸ਼ੁਰੂ ਕੀਤੀ, ਉਹਨਾਂ ਦੁਖੀਆਂ ਦੀ ਗੱਲ, ਉਹਨਾਂ ਪਰਪੁਕਾਰ ਕਮਾਉਣੇ ਸ਼ੁਰੂ ਕੀਤੇ, ਫਿਰ ਇੱਥੇ ਲਿਖਿਆ ਵਿਦਵਾਨਾਂ ਨੇ, ਕਹਿੰਦੇ ਜਿੰਨੀਆਂ ਵੀ ਜਿਹੜੀਆਂ ਸਰਕਾਰ ਦੀਆਂ ਕਚਹਿਰੀਆਂ ਸੀ ਉਹਨਾਂ ਵਿੱਚ ਉੱਲੂ ਬੋਲਣ ਲੱਗ ਪਏ, ਕੋਈ ਉੱਧਰ ਨੂੰ ਰੁੱਖ ਹੀ ਨਹੀਂ ਕਰਦਾ। ਆਉਂਦੇ ਕਿੱਥੇ ਨੇ? ਸ੍ਰੀ ਅਕਾਲ ਤਖਤ ਸਾਹਿਬ 'ਤੇ ਮੀਰੀ ਪੀਰੀ ਦੇ ਮਾਲਕ ਦੇ ਦਰ 'ਤੇ ਆਉਂਦੇ ਨੇ, ਉੱਥੇ ਆ ਕੇ ਆਪਦਾ ਦੁੱਖ ਦੱਸਦੇ ਨੇ, ਸੱਚੇ ਪਾਤਸ਼ਾਹ ਸਾਡੇ ਨਾਲ ਪਿੰਡ ਦੇ ਵਿੱਚ ਧੱਕਾ ਹੋ ਰਿਹਾ ਏ, ਅਤੇ ਗੁਰੂ ਕੇ ਪਿਆਰੇ ਸਿੱਖ ਜਾਂਦੇ ਨੇ ਅਤੇ ਜਾ ਕੇ ਉਹਦੀ ਗੱਲ ਸੁਣਦੇ ਹੋਏ ਉਹਦੇ ਨੂੰ ਇਨਸਾਫ ਦਵਾਉਂਦੇ ਨੇ, ਇਹ ਕਾਰਜ ਸ਼ੁਰੂ ਹੋ ਗਿਆ ਏ। ਹੁਣ ਆ ਤੱਕਿਓ, ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਏ, ਦੀਵਾਨ ਸਜੇ ਹੋਏ ਨੇ, ਇੱਕ ਗੁਰੂ ਕਾ ਪਿਆਰਾ ਸ਼ਰਧਾਵਾਨ ਉਹ ਵੀ ਸਤਿਗੁਰੂ ਮਹਾਰਾਜ ਦੇ ਦਰਬਾਰ 'ਚ ਜਦੋਂ ਖੜਾ ਹੋਇਆ ਨਾ, ਉਹਦੇ ਬੋਲ ਸੀ ਜਿਹੜੇ, ਉਹ ਬੋਲ ਬੜੇ ਕਮਾਲ ਦੇ ਸੀ, ਉਹਦੇ ਬੋਲ ਸੁਣਨ ਵਾਲੇ ਆ, ਜਿਸ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲਾਂ ਐਲਾਨ ਕਰਦੇ ਨੇ ਅਤੇ ਦਿੱਲੀ ਦੀ ਹਕੂਮਤ ਨੂੰ ਸੰਬੋਧਨ ਹੋ ਗਈ। ਸਾਡਾ ਤਖਤ ਤਾਂ ਬੜਾ ਮਹਾਨ ਆ, ਸਾਡੀ ਸੁਪਰੀਮ ਆ। ਕੱਲ ਵੀ ਆਪਾਂ ਗੱਲ ਕੀਤੀ ਆ, ਦੁੱਖ ਇਸ ਗੱਲ ਦਾ ਅਸੀਂ ਆਪਦਿਆਂ ਨੇ ਹੀ, ਸਾਡੇ ਆਪਣਿਆਂ ਨੇ ਉਹਦਾ ਜਿੰਨਾ ਘਟਾ ਕੀਤਾ, ਸਿੰਘ ਸਾਹਿਬ ਦੀ ਪਦਵੀ ਅਸੀਂ ਦਾਅ 'ਤੇ ਲਾਈ, ਅਤੇ ਅੱਜ ਜਿਹੜੇ ਹਾਲਾਤਾਂ ਵਿੱਚੋਂ ਕੌਮ ਲੰਘ ਰਹੀ ਹੈ,
ਅੱਜ ਜਣਾ ਖਣਾ ਉਸ ਸ੍ਰੀ ਅਕਾਲ ਤਖਤ ਸਾਹਿਬ ਦੀ ਕਮੈਂਟ ਕਰ ਰਿਹਾ, ਟਿੱਪਣੀ ਕਰ ਰਿਹਾ। ਇਹ ਜਿਹੜਾ ਡਰ ਸੀ ਨਾ, ਡਰ ਕੱਢਿਆ ਕਿਹਨਾਂ ਨੇ? ਆਪਣਿਆਂ ਨੇ ਕੱਢਿਆ। ਆ ਹੁਣ ਤੱਕਿਓ ਜੀ, ਪਹਿਲਾ ਐਲਾਨ ਜਿਹੜਾ ਹੋਇਆ ਕਮਾਲ ਦਾ ਹੋਇਆ। ਉਹ ਗੁਰੂ ਕਾ ਲਾਲ ਬੋਲਿਆ, ਕਹਿੰਦਾ ਮਾਲਕਾਂ ਮੇਰੇ ਨਗਰ ਦੇ ਵਿੱਚ ਵੀ ਜਦੋਂ ਗੁਰੂ ਕੇ ਮਸੰਦਾਂ ਨੇ ਜਾ ਕੇ ਤੁਹਾਡਾ ਜੋ ਹੁਕਮ ਵਜਾਇਆ, ਹੁਕਮ ਸੁਣਾਇਆ, ਉਹਨਾਂ ਨੇ ਆਖਿਆ ਮੀਰੀ ਪੀਰੀ ਦੇ ਮਾਲਕ ਨੇ ਤੁਹਾਨੂੰ ਯਾਦ ਕੀਤਾ ਏ। ਜਦੋਂ ਆਖਿਆ ਯਾਦ ਕੀਤਾ ਏ, ਮੇਰੇ ਮਨ ਦੇ ਵਿੱਚ ਉਦੋਂ ਹੀ ਇਹ ਉਬਾਲ ਉੱਠਿਆ, ਮੈਂ ਇੱਕ ਵਾਰ ਗੁਰੂ ਦੇ ਦਰ ਤੇ ਜ਼ਰੂਰ ਜਾਵਾਂਗਾ। ਪਰ ਆਰਥਿਕ ਤੌਰ 'ਤੇ ਉਹ ਸਿੱਖ ਸੀ ਜਿਹੜਾ ਕਮਜ਼ੋਰ ਸੀ, ਉਹ ਕੁਝ ਲੈ ਕੇ ਨਹੀਂ ਆਇਆ। ਉਦੋਂ ਸੰਗਤਾਂ ਉਹ ਵੇਖਦਾ ਕੋਈ ਘੋੜੇ ਕੋਈ ਹਥਿਆਰ ਲੈ ਕੇ ਆ ਰਹੀਆਂ ਨੇ, ਉਹ ਇਕੱਲਾ ਹੀ ਖੜਾ। ਪਰ ਉਹਦੇ ਜਿਹੜੇ ਬੋਲ ਨੇ, ਉਹ ਜਿਸ ਜਜ਼ਬੇ ਨਾਲ ਆਇਆ ਨਾ, ਇਹ ਜਜ਼ਬਾ ਵੀ ਵਿਰਲਿਆਂ ਵਿੱਚ ਹੀ ਹੁੰਦਾ ਹੈ। ਉਹ ਜਿਹੜੇ ਜਜ਼ਬੇ ਨਾਲ ਆਇਆ, ਜਜ਼ਬਾ ਜਿਹੜਾ ਬੰਦੇ ਨੂੰ ਉਹੀ ਫਤਿਹ 'ਤੇ ਉਹ ਆਇਆ ਕਰਦਾ ਹੈ, ਅਤੇ ਮੰਜ਼ਿਲ 'ਤੇ ਵੀ ਉਹੀ ਬੰਦੇ ਪਹੁੰਚਦੇ ਨੇ ਜਿਨ੍ਹਾਂ ਦੇ ਅੰਦਰ ਜਜ਼ਬਾ ਹੋਵੇ। ਹੁਣ ਉਹ ਗੁਰੂ ਕਾ ਪਿਆਰਾ ਬੋਲਦਾ, ਦਾਤਾ ਮੈਂ ਹੁਕਮ ਸੁਣ ਲਿਆ, ਮੈਂ ਆਪ ਹੀ ਤੁਰ ਪਿਆ ਕਰੂੰ, ਆਪ ਹੀ ਆਇਆ। ਸੱਚੇ ਪਾਤਸ਼ਾਹ ਮੈਂ ਤੇਰੇ ਦਰ 'ਤੇ ਸੇਵਾ ਕਰਾਂਗਾ, ਮੈਂ ਗੁਰੂ ਕੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਛਕ ਲਵਾਂਗਾ, 6 ਮਹੀਨੇ ਬਾਅਦ ਮੈਨੂੰ ਵਸਤਰ ਤਿਆਰ ਕਰਵਾ ਦਿਓ, ਉਹ ਮੈਂ ਪਹਿਨ ਲਵਾਂਗਾ। ਫਿਰ ਅੱਗੇ ਜਿਹੜੀ ਉਹਨੇ ਹੱਥ ਜੋੜ ਕੇ ਬੇਨਤੀ ਹੋਰ ਕੀਤੀ, ਮਾਲਕਾ ਮੇਰੇ 'ਤੇ ਕਿਰਪਾ ਰੱਖੀ, ਮੇਰੇ 'ਤੇ ਮਿਹਰ ਰੱਖੀ, ਮੈਂ ਟੋਟੇ ਟੋਟੇ ਤਾਂ ਹੋ ਜਾਵਾਂਗਾ, ਪਰ ਮੈਂ ਕਦੇ ਤੁਹਾਨੂੰ ਪਿੱਠ ਨਹੀਂ ਵਿਖਾਵਾਂਗਾ, ਮੈਂ ਟੋਟੇ ਟੋਟੇ ਹੋ ਜਾਵਾਂਗਾ। ਬਸ ਆਹੀ ਬੋਲ ਸੀ ਗੁਰੂ ਕੇ ਸਿੱਖ ਦੇ, ਜਿਹੜੇ ਮਹਾਰਾਜ ਨੇ ਸੁਣੇ। ਤੇ ਸੁਣ ਕੇ ਉਸ ਸਮੇਂ ਹੀ ਫਿਰ ਦਿੱਲੀ ਦੀ ਹਕੂਮਤ ਨੂੰ ਸੰਬੋਧਨ ਹੋ ਕੇ ਬੋਲੇ ਮੀਰੀ ਪੀਰੀ ਦੇ ਮਾਲਕ, ਕਹਿੰਦਾ ਐ ਦਿੱਲੀ ਦੀ ਹਕੂਮਤ ਯਾਦ ਰੱਖ, ਜੇ ਤੈਂ ਆਪਦੇ ਜ਼ੁਲਮੀ ਘੋੜੇ ਨੂੰ ਲਗਾਮ ਨਾ ਦਿੱਤੀ, ਯਾਦ ਰੱਖ ਪੰਜਾਬ ਦੀ ਧਰਤੀ ਤੇ ਇੱਕ ਉਹ ਲਹਿਰ ਉੱਠੇਗੀ, ਉਹ ਸੂਰਮੇ ਉੱਠਣਗੇ ਜਿਹੜੇ ਤੇਰੇ ਜ਼ੁਲਮ ਦੇ ਵਿਰੋਧ ਦੇ ਵਿੱਚ ਖੜੇ ਹੋਣਗੇ, ਜਿਹੜੇ ਧਿਰ ਬਣਨਗੇ ਗਰੀਬਾਂ ਦੀ, ਧਿਰ ਬਣਨਗੇ ਉਹਨਾਂ ਲੋਕਾਂ ਦੀ ਜਿਹੜੇ ਤੇਰੇ ਹਕੂਮਤ ਦੇ ਜ਼ੁਲਮ ਨੂੰ ਸਹਿੰਦੇ ਨੇ। ਆਹ ਪਹਿਲਾ ਐਲਾਨ ਸੀ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਣ ਲੱਗਿਆ। ਉਹਦਾ ਜ਼ਿਕਰ ਢਾਡੀ ਜੱਥਾ ਮੇਰੇ ਸਾਥੀ ਜਗਸੀਰ ਸਿੰਘ, ਗੁਰਪ੍ਰੀਤ ਸਿੰਘ ਅਤੇ ਦਲਜੀਤ ਸਿੰਘ ਕੌਂਕੀ ਗਾ ਕੇ ਇੰਜ ਦੱਸ

ਐਲਾਨ ਸੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ, ਉਸ ਦਿੱਲੀ ਦੀ ਹਕੂਮਤ ਦੇ ਲਈ ਤੂੰ ਜ਼ੁਲਮ ਕਰਦੀ, ਤੇਰਾ ਅਤਿਆਚਾਰ ਏ, ਪਰ ਗੁਰੂ ਨਾਨਕ ਦੇ ਦਰ ਨੇ ਫੈਸਲਾ ਲੈ ਲਿਆ, ਅਸੀਂ ਮਜ਼ਲੂਮਾਂ ਦੀ ਧਿਰ ਬਣਨਾ, ਅਸੀਂ ਉਹਨਾਂ ਦੇ ਦੁੱਖ ਨੂੰ ਵਡਾਉਣਾ, ਉਹਨਾਂ ਦਾ ਦੁੱਖ ਸਾਡਾ ਆਪਦਾ ਦੁੱਖ ਹੋਵੇਗਾ, ਅਸੀਂ ਤੇਰੇ ਜਿਹੜੇ ਜ਼ੁਲਮ ਕਰਨ ਵਾਲੇ ਹਾਕਮ ਨੇ ਉਹਨਾਂ ਦਾ ਮੂੰਹ ਭੰਨਾਂਗੇ। ਇਹ ਫੈਸਲਾ ਸੀ। ਆਓ ਗੁਰੂ ਕੇ ਪਿਆਰਿਓ, ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਅੱਜ ਕੌਮ ਦੇ ਵਿੱਚ ਏਕਾ ਪਿਆਰ ਇਤਫਾਕ ਹੋਵੇ, ਇਹ ਅਰਦਾਸ ਬੇਨਤੀ ਕਰੀਏ। ਗੁਰੂ ਨਾਨਕ ਦੀ ਫੁਲਵਾੜੀ ਕੋਈ ਬਹੁਤੀ ਵੱਡੀ ਫੁਲਵਾੜੀ ਨਹੀਂ, ਪਰ ਜਿੰਨੀਆਂ ਸਾਡੇ ਵਿੱਚ ਵੰਡੀਆਂ ਪੈ ਗਈਆਂ, ਜਿੰਨੀ ਸਾਡੇ ਵਿੱਚ ਫੁੱਟ ਪੈ ਗਈ ਗੁਰੂ ਕੇ ਪਿਆਰਿਓ, ਫਿਰ ਤਾਂ ਰੱਬ ਰਾਖਾ ਹੈ। ਹੁਣ ਤਾਂ ਅਰਦਾਸ ਬੇਨਤੀ, ਸੱਚੇ ਪਾਤਸ਼ਾਹ ਕਿਰਪਾ ਕਰ, ਸਾਡੇ ਆਗੂਆਂ ਨੂੰ ਸਮਤ ਬਖਸ਼, ਸਾਡਾ ਏਕਾ ਪਿਆਰ ਬਣੇ। ਪਰ ਜਿੰਨੀ ਇੱਕ ਦੂਜੇ ਪ੍ਰਤੀ ਸਾਡੀ ਦੂਸ਼ਣਬਾਜ਼ੀ ਹੈ ਆਪਦਿਆਂ ਦੀ ਹੋਈ, ਦੂਜੇ ਗੈਰ ਨਹੀਂ ਉਨੀ ਕਰਦੇ ਜਿੰਨੇ ਆਪਣੇ ਇੱਕ ਦੂਜੇ ਨੂੰ ਭੰਡਣ ਲੱਗੇ ਹੋਏ। ਇਹ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰੀਏ, ਕੌਮ 'ਚ ਏਕਾ ਪਿਆਰ ਇਤਫਾਕ, ਆਨੰਦ ਸਾਹਿਬ ਦਾ ਪਾਠ ਅਤੇ ਅਰਦਾਸ ਬੇਨਤੀ ਹੋਵੇਗੀ। ਆਓ ਰਲ ਮਿਲ ਕੇ ਆਨੰਦ ਸਾਹਿਬ ਦਾ ਪਾਠ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦਗੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਹੇ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਢਾਡੀ ਸਿੰਘਾਂ ਇਤਿਹਾਸ ਬਿਆਨ ਕੀਤਾ ਆਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦੇ ਗਾਇਨ ਕੀਤੇ ਹਨ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਇਤਿਹਾਸ ਸਰਵਣ ਕਰਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮਤ ਬਖਸ਼ਣੀ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਸਭ ਸੰਗਤ ਦੀ ਹਾਜ਼ਰੀ ਤਿਲਫੁਲ ਭੇਟਾ ਦਰ ਪ੍ਰਵਾਨ ਕਰਨਾ ਸਭ ਨੂੰ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ ਸ਼ੁੱਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ ਜੀ ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ ਸੱਖਰਵਤ ਘੱਟ ਭੁੱਲ ਚੁੱਕ ਮੁਆਫ਼ ਕਰੋ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਅਸੀਸ ਬਖਸ਼ੋ ਸੁਖ ਹੋਵੇ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਬੋਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ

ਜਿਵੇਂ ਸਿਸੜੀਆਂ ਜੋ ਹੋਵੇ ਸਤਿਸੋ ਮੇਲ ਘਰ ਘਰ ਇਹੋ ਪਹੁੰਚਾ ਸੱਜਣੇ ਨਿਤ ਪਵਨ ਸੱਜਣ ਹਾਰਾ ਸਿਮਰਿਐ ਨਾਨਕ ਸੇਧੇ ਆਵਨ ਰਾਵਿਆ ਸਾ ਮੁਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੇ ਸਨੇ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸ਼ਵੇ ਚਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹ

ਹਰਸ ਸਾਧਨਾ ਜਾਣਿਆ ਤਿਨੇ ਅੰਤਰ ਹੋਮੈ ਕੰਡਾ ਹੀ ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ ਜਮ ਕਾਲ ਸਹੈ ਸਿਰ ਡੰਡਾ ਵੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਵੇ ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਵੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ

0: ਚਾਰ ਸੰਤਨ ਕੇ ਤੋਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੇ ਅਰਦਾਸ ਹਮਾਰੀ, ਜੀਓ ਪਿੰਡਾ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਹਿ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੁੱਖ ਆਸਣ ਦੀ ਸੇਵਾ ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦੇ ਹਾਂ ਬਾਣੀ ਪੜ੍ਹਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮਤ ਬਖਸ਼ਣੀ ਜੀ ਸਮੂਹ ਸੰਗਤ ਦੀ ਹਾਜ਼ਰੀ ਤਿਲਫੁਲ ਭੇਟਾਂ ਦਰ ਪ੍ਰਵਾਨ ਕਰਨਾ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ ਸਤਿਗੁਰੂ ਰਹਿਣ ਆਈਏ ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ ਆਪ ਜੀ ਦੇ ਸੁੱਖ ਆਸਣ ਤਿਆਰ ਹਨ ਕਿਰਪਾ ਕਰੋ ਸੁੱਖ ਆਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ ਵਿਸ਼ਰਾਮ ਕਰੋ ਸੰਗਤਾਂ ਨੂੰ ਖੁਸ਼ੇ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ ਸਹੀ ਗੁਰਮੁਖ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਹ ਮਲੰਤ ਜਮਤਰਾਸ ਮਿਟਾਈ ਇੱਕ ਅਰਦਾਸ ਆਠ ਕੀਰਤ ਕੀ ਗੁਰੂ ਰਾਮਦਾਸ ਰਾਖੂ ਸ਼ਰਨਾਈ ਇੱਕ ਅਰਦਾਸ ਆਠ ਕੀਰਤ ਕੀ

ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਪਤੀ

ਮਹਲਾ ਦੂਜਾ ਕਿਸ ਹੀ ਕੋਈ ਕੋਏ ਮਨ ਜਨਮਾਣੀ ਇੱਕ ਤੂੰ ਕਿਉਂ ਨਾ ਮਰੀਜਾ ਰੋਏ ਜਾਂ ਲੱਗ ਚਿੱਤ ਨ ਆਵਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਭੈਰ ਅਕਾਲ ਮੂਰਤ ਅਜੂਨੀ ਸਾਹਿਬ ਹੰ ਗੁਰੂ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੁਸੀ ਪੀ ਸੱਚ ਸੋਚੈ ਸੋਚ ਨਾ ਹੋਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਈ ਜੇ ਲਾਏ ਰਹਿਣ ਅਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵਸ ਚਿਆਰਾ।

ਹਰ ਹੁਕਮ ਨ ਕਹਿਆ ਜਾਈ, ਹੁਕਮੀ ਹੋਮਨ ਜੀਆ, ਹੁਕਮ ਲੈ ਵਡਿਆਈ, ਹੁਕਮੀ ਉੱਤਮ ਨੀਚਾ, ਹੁਕਮਾ ਲੇਖਾ ਦੁੱਖ ਸੁੱਖ ਪਾਈਐ ਹੈ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈਐ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ।

ਮੁਕਤ ਵੇਲਾ ਸਚਨਾਮ ਵਡਿਆਈ ਵਿਚਾਰ ਕਰਮੀ ਆਵਾ ਕਪੜਾ ਨਦਰੀ ਮੂਹ ਦੁਆ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ।

ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜੇਹਾ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬੁਝਾਈ। ਸਭਨਾ ਨੀਆਂ ਕਾ ਇੱਕ ਦਾਤਾ ਸੁਮੈ ਮਿਸਰ ਨਾ ਜਾਈ ਤੀਰਥ ਨਾਵਾ ਜੇਤ ਪਾਵਾ ਵਿਣ ਬਾਣੀ ਕੇ ਨਾਇ ਕਰੀ ਜੇਤੀ ਸਰਠ ਪਾਈ ਵੇਖਾ ਵਿਣ ਕਰਮਾ ਕੇ ਮਿਲਾ ਲਈ। ਮਾਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੀ ਬੁਝਾਈ।

ਨਾ ਚਲਾ ਸਭ ਕੋਵੇ ਚੰਗਾ ਨਾਮ ਰਖਾਏ ਕਾ ਜਾਸ ਕੀਰਤ ਜਾਗ ਲੇ ਜੇ ਤਿਸ ਨਜ਼ਰ ਨ ਆਵਈ ਤਾਂ ਵਾਧਨ ਪੁੱਛਿਆ ਕਿ ਕੀਤਾ ਅੰਦਰ ਕੀਤਾ ਕਰ ਦੁਸੀਂਦੋ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਮੰਤਿਆ ਗੁਣ ਦੇ ਤੀਆ ਕੋਈ ਨਾ ਸੁਝਾਈ।

ਕਾਗਦ ਕਲਮ ਨਾ ਲਿਖਣ ਹਾਰ ਮੁੰਨੀ ਕਾਬਾ ਕਰਨ ਵਿਚਾਰੇ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਬਮਨ ਕੀ ਸੁਧ ਮੰਨੈ ਮੈਂ ਝੂਠਾ ਨਾ ਖਾਏ ਮੰਨੈ ਨਿਮਕਾ ਸਾਸ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਗ ਨ ਪਾਏ ਮੰਨੈ ਪਸੋਂ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਤਨਸੇ ਤੀਸਰ ਮੰਨਦੇ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰੇ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਪਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪਰਧਾਨ ਪੰਚੀ ਪਾਵੈ ਦਰਗਹਿ ਮਾਨ ਪੰਚੇ ਸੋਹ ਦਰ ਰਾਜਾਨ ਪੰਚਾ ਕਾ ਗੁਰ ਏਕ।

ਤਬਲੈ ਉਮਰ ਕੀਤਾ ਪਾਤ ਰਤੀ ਹੋਰ ਬਰਹ ਹੁਰ ਹੋਰ ਦਿੱਤੀ ਪਾਤ ਲੈ ਗੁਣ ਜੋਰ ਜੀਆ ਜਾਤ ਰੰਗਾਂ ਕੇ ਨਾਮ।

ਤਬਾਰ ਜੁਤਰ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਘ ਜਪ ਸੰਘ ਪਾਉ ਸੰਘ ਪੂਜਾ ਸੰਗ ਦਬਦਾਓ

ਸਤੀ ਆਸੰਗਦਾ ਤਾਰ ਸੰਘ ਸੂਰਮ ਪੱਖ ਸਾਰ ਸੰਘ ਮੋਨ ਲਿਵਲਾਏ ਤਾਰ ਕੁਦਰਤ ਕਮਕਹ ਵਿਚਾਰ ਵਾਰਿਆਂ ਜਾਵਾਂ ਇੱਕ ਵਾਰ ਜੂਤਰ ਬਾਵਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਘ ਮੂਰਖ ਅੰਧ ਘੂਰ ਸੰਘ ਚੂਰ ਹਰਾਮ ਖੂਰ ਅਸੰਖਾਇ ਅਮਰ ਕਰ ਜਾਏ ਜੋਰ ਸੰਗਾਲ ਵੜ ਹੱਤਿਆ ਕਮਾਏ ਸੰਗ ਪਾਪੀ ਪਾਪ ਕਰ ਜਾਏ ਸੰਘ ਗੂੜਿਆਰ ਗੂੜੇ ਫਿਰਾਹੇ ਸੰਘ ਮਰੇ ਸ਼ਮਲ ਪੱਖ ਕਾਹੇ ਅਸੰਖ ਨਿੰਦਕ ਸਿਰ ਕਰਹਿ ਭਾਰੂ ਨਾਨਕ ਨੀਚ ਕਹਿ ਵਿਚਾਰ

ਅਖਰੀ ਨਾਮ ਕਰੀ ਸਲਾਹ ਅਖਰੀ ਗਾਨ ਗੀਤ ਗੁਣ ਗਾਏ ਅਖਰੀ ਲਿਖਣ ਬੋਲਣ ਬਾਣ ਖੁਰਾ ਸਤਸੰਜੋ ਵਖਾਣ ਜਿਨੇ ਲਿਖੇ ਤਰਨਾਹੀ ਨੇ ਵਰਮਾਏ ਤਿਬਦੇ ਪਾਹੇ ਜੇਤਾ ਕੀਤਾ ਦਿੱਤਾ ਨਾਮ ਮਰਨਾਵੀ ਨਾਹੀ ਕੋਥਾਓ ਕੁਦਰਤ ਕਮਣ ਕਹਾਂ ਵਿਚਾਰੂ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈ ਤਨ ਦੇ ਪਾਣੀ ਧੋਤੈ ਪੁੱਤਰ ਸੁਖੀ ਮੂੰਹ ਭਲੀ ਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਤੋਏ ਭਰੀਐ ਮਨਬਾ ਪਾਂਗਾ ਸੰਗ ਉਹ ਤੋਪੈ ਨਾਮੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰਕਾ ਕਰਨਾ ਲੈ ਜਾਓ

ਸਿਮਰਨਾਉ। ਸਭ ਗੁਣ ਤੇਰੇ ਮਨਾਹੀ ਕੋਈ, ਬਿਨ ਗੁਣ ਕੀਤੇ ਭੁਗਤ ਨਾ ਹੋਏ। ਸੋ ਵਾਸਤੇ ਆਦ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਕਮਣ ਸੋ ਵੇਲਾ ਬਖਤਾ ਕਮਣ, ਕਮਣ ਥੇਤਾ ਕਮਣ ਮਾਰ, ਕਮਣ ਸਿਰੁਤੀ ਮਾਓ ਕਮਣ।

ਜਿਸ ਉੱਚਾ ਕੋ ਜਾਣ ਸੁਵੇ ਜੀ ਵੜਿਆ ਜਣੀ ਆਪਾ ਬਨਾਨਕ ਨਜ਼ਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲਾਂ ਨਾ ਮਾਏ ਕੀਤੇ ਮੰਗਾ ਜੋਦਾ ਪਾਰ ਕੀਤਿਆਂ ਗਣਤ ਨਹੀਂ ਵਿਚਾਰ ਕੀਤੇ ਖਾ ਤੁੱਟਾ ਬੇਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖਾਈ ਕਾਏ ਕੇਤਿਆਂ ਦੁੱਖ ਭੂ ਸਰ ਮਾਰੇ ਭੇਦਾ ਤਰੀ ਦਾ ਧਾਰ ਮੰਦ ਕਲਾਸੀ ਬਾਣ ਹੋਏ ਹੋਰ ਆਗਣ ਸਕੈ ਗੋਏ ਜੇ ਕੋ ਖਾਏ ਗਏ ਆਖਣ ਪਾਏ ਉਹ ਜਾਣੇ ਜਿੱਤੀਆਂ ਮੈਂ ਖਾਏ ਆਪੇ ਜਾਣੇ ਆਪੇ ਦੇ ਆਖ ਹੈ ਸੇ ਫੇ ਕੇ ਈ ਕੇ

ਬ੍ਰਾਹਮਣ ਬੰਡਾ ਬੰਦਰ ਕੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨ ਮੋਹਨਾ ਸੁਰਗਾਂ ਮਾਛ ਬਿਆਲੇ ਘਾਮ ਨਰਤਨੇ ਪਾਏ ਤੇਰੇ ਅੜਤੜ ਦੀਤ ਨਾਲੇ

ਮੇਰੇ ਭਗਤ ਰਸਾਲੇ ਹੋਰ ਕੀਤੇ ਕਾਮਨ ਸੀ ਮੈਂ ਚਿਤਨ ਆਮਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੁਸੀ ਜਾਏ ਨਾ ਜਾ ਸੀ ਰਚਨਾ ਨਿੰਦਰ ਚਾਈ ਰੰਗੀ ਰੰਗੀ ਭਾਤੀ ਕਾਰ ਕਰ ਜਿਨਸੀ ਮਾਇਆ ਜਿਨੇ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਸਲੀ ਵਡਿਆਈ ਜੋ ਤਸ ਬਾਬਾ ਸੋਈ ਕਰਸੀ

ਸਰਾਮ ਬਾਜੂ ਨੀ ਧਿਆਨ ਕੀ ਗ੍ਰਹਿ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗਜੀਤ ਆਦੇਸ਼ ਤਿਸ ਆਦੇਸ਼ ਆਦਾਨੀਂਦਾ ਨਾਦਨ ਆਦਿ ਜੁਗ ਜੁਗੇ ਕੋ ਵੇ ਭੁਗਤ ਗਿਆਨ ਦਇਆ ਭੰਡਾਰਨ ਕੜਕੜ ਵਾਜੈ ਨਾਦ ਆਪ ਨਾ ਨਾਥੀ ਸਭ ਜਾ ਕੀ ਰਿਸ ਦੇਵਰਾ ਸਾਧ ਸੰਯੋਗ ਵੇਜੋ ਦੇ ਕਾ ਚਲਾਵੈ ਲੇਖੀ ਆਵੈ ਭਾਗ ਆਦਿ ਸਤ ਸੈ ਆਦੇਸ਼ ਆਦਨ ਨਾਦਨ ਆਦਿ ਜੁਗ ਜੁਗੇ ਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਨ ਜੇਲੇ ਪ੍ਰਮਾਣ ਸੰਸਾਰੀ ਭੰਡਾਰੀ ਗਲਾਏ ਦੀ ਮਾਣ

ਕਾ ਚਮਕਾਈ ਉਥਾ ਪਾਈ ਨਾਨਕ ਗਇਆ ਜਾਪਾ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਆਖੂ ਕਰਮ ਕੇਤੇ ਪਾਉਣ ਪਾਣੀ।

ਕੀਤੇ ਕੀਤੇ ਮੰਡਾ ਦੇਸਾ ਕੀਤੇ ਸਰਬਤਨਾਥ ਕੀਤੇ ਕੀਤੇ ਦੇਵੀ ਵੇਸ਼ ਕੀਤੇ ਦੇਵ ਦਾਨ ਮੁੰਨਾ ਕੀਤੇ ਕੀਤੇ ਰਨ ਸੰਬੰਧ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾ ਨਰਿੰਦਾ

ਸੁਧ ਕਰਮ ਖੰਡ ਕੀ ਬਾਣੀ ਜੋਰ ਤਥਾ ਹੋਣ ਕੋਈ ਹੋਰ ਤਥਾ ਜੋਤ ਮਹਾਂਬਲ ਸੂਰ ਤਨ ਮੈਂ ਰਾਮ ਰਿਆ ਪ੍ਰਭੂਰ ਤਿਥਾ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਸਨੇ ਜਾਹੇ ਨਾਮ ਮਰੈ ਨ ਠਾਕੇ ਜਾਹੇ ਜਿਨਕਾ ਰਾਮ ਸਹਿ ਮਨ ਮਾਏ ਤਿਥਾ ਭਗਤ ਵਸੇ ਕੇ ਲੋਆ ਕਰੇ ਅਨ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖਿਆ ਨਦਰ ਨਿਹਾ ਤਿਥਾ ਖੰਡ ਮੰਡਲ ਬਰਬੰਡ ਜੇ ਕੋ ਕਥਾ

ਅਜੀਤ ਹੈ, ਭੀਤ ਹੈ, ਸਰਮਾਨ ਹੈ, ਦਾਨ ਹੈ, ਤਰਵਰਗ ਹੈ, ਸਰਗ ਹੈ, ਨੀਨ ਹੈ, ਨਾਦ ਹੈ, ਅਜੇ ਹੈ, ਜਾਲ ਹੈ, ਜਨਮ ਹੈ, ਮਰਨ ਹੈ, ਭੂਤ ਹੈ, ਭਰਨ ਹੈ,

ਹੈ ਪਰਮੈ ਅਜੀਤ ਹੈ ਭੀਤ ਹੈ ਬਾਹ ਗਾਹ ਮਾਨ ਹੈ ਦਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆ ਨਿਸ਼ੰਦ ਨਮੋ ਸਰਾਮਾਨੇ ਸਮਸਤੀ ਨਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਾ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਦਾਨ ਦਾਨੇ ਨਮੋ ਨਿਰਤ ਨਿਰਤੇ ਨਮੋ ਨਾਨਾਦੇ ਨਮੋ ਪਾਨ ਪਾਨੇ ਨਮੋ ਪਦ ਪਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋ ਜੁਗੇਸ਼ਵਰੰ ਪਰਮ ਸਿੱਧੇ ਨਮੋ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤਰ ਬਾਣੀ ਨਮੋ ਅਸਤਰ ਬਾਣੀ ਨਮੋ ਪਰਮ ਗਿਆਤਾ ਨਮੋ ਨਮੋ ਮਾਤਾ ਅਪੇਖੀ ਅਪਰਮੀ ਅਭੁਗੀ ਅਭੁਗਤੇ ਨਮੋ ਜੋ ਜੁਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋਧਰਮੇ ਨਮੋ ਰੋਹਰਤਾ ਨਮੋ ਰਾਰੂਪੇ ਨਮੋ ਸਾ ਸਾਹ ਨਮੋ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸ਼ਨਾਨ ਨਮੋ ਮੰਤਰ ਮੰਤਰੰ ਨਮੋ ਜਨ ਜੰਤਰੰ ਨਮੋ ਇਸ਼ਟਿਸ਼ਟੇ ਨਮੋ ਤਨ ਤੰਤਰੰ ਸਦਾ ਸਚਿਦਾਨੰਦ ਸਰਵੰ ਵਰਣਾਸੀ ਆਨੂਪੇ ਆਰੂਪੇ ਸੁਮਸਤੁ ਨਿਵਾਸੀ

ਸ਼ਾਸਤਰ ਦਾਇਆ ਵੀ ਵਾਚੇਤਾ ਮਧੂ ਭਾਰ ਛੰਦ ਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ।

ਭੁਜੰਗ ਪ੍ਰਿਆਰ ਛਾਂਦਾ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੀ ਚਤਰ ਚੱਕਰ ਜਾਨੀ ਚਤਰ ਚੱਕਰ ਵਰਤੀ ਚਤਰ ਚੱਕਰ ਵਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛਾਂਦਾ ਨਾ ਸਤਰਾ ਨ ਮਿੱਤਰਾ ਨ ਭਰਮੰਗ ਨ ਪਿੱਤਰਾ ਨ ਕਰਮੰਗ ਨ ਕਾਏ ਅਜਨਮ ਅਜਾਇ ਨਾ ਚਿੱਤਰਾ ਨ ਮਿੱਤਰਾ ਪਰੇਹ ਪਵਿੱਤਰਾ ਪਰਥੀਸਾ ਆਦੀਸਾ ਆਦ੍ਰਿਸਾ ਆਕ੍ਰਿਸਾ ਭਗਵਤੀ ਸ਼ਾਂਤਵਾ ਪ੍ਰਸਾ ਕਥਤੇ ਕੇ ਆ ਛਿਜ ਦੇਸਾ ਕੇ ਆ ਭਿਜ ਪੀਸਾ ਕੇ ਆ ਗੰਜ ਕਰਮਾ ਕੇ ਆ ਭੰਜ ਪਰਮਾ ਕੇ ਆ ਭਿਜ ਲੋਕਾ ਕੇ ਆ ਦਿਸੁਕਾ ਕੇ ਅਵਧੂਤ ਵਰਣਾ ਕੇ ਵਿਭੂਤ ਕਰਣਾ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਤੁਜਾ ਹੈ ਕੇ ਆਸ਼ੂਕ ਵਰਣਾ ਕੇ ਸਰਬਾਇ ਵਰਣਾ ਕੇ ਜਗਤੰ ਕ੍ਰਿਤੀ ਹੈ ਕੇ ਛਤਰੰ ਛਤਰੀ ਹੈ ਕੇ ਬ੍ਰਹਮੰ ਸਰੂਪ ਹੈ ਕੇ ਅਨੁਭਵ ਅਨੂਪ ਹੈ ਕੇ ਆਦਾ ਦੀਵ ਹੈ ਕੇ ਆਪ ਭੀਮ ਹੈ ਕੇ ਚਿਤਰੰ

ਸ਼ਾਹ ਹੈ। ਕੇ ਕਾਰਨ ਕੁਨਿੰਦ ਹੈ, ਕੇ ਰੋਜੀ ਦੇਹੰਤ ਹੈ, ਕੇ ਰਾਜ ਕਰਹੀਮ ਹੈ, ਕੇ ਕਰਮੰ ਕਰੀਮ ਹੈ, ਕੇ ਸਰਬੰ ਕਲੀ ਹੈ, ਕੇ ਸਰਬੰ ਦਲੀ ਹੈ, ਕੇ ਸਰਬੱਤਰ ਮਾਨਿਆ, ਕੇ ਸਰਬੱਤਰ ਦਾਨਿਆ, ਕੇ ਸਰਬੱਤਰ ਗਾਉਣੇ, ਕੇ ਸਰਬੱਤਰ ਪਾਉਣੇ, ਕੇ ਸਰਬੱਤਰ ਦੇਸਾ, ਕੇ ਸਰਬੱਤਰ ਪੇਸਾ, ਕੇ ਸਰਬੱਤਰ ਰਾਜਾ, ਕੇ ਸਰਬੱਤਰ ਸਾਜਾ, ਕੇ ਸਰਬੱਤਰ ਦੀਨਾ, ਕੇ ਸਰਬੱਤਰ ਨੀਨਾ, ਕੇ ਸਰਬੱਤਰ ਜਾਹੂ, ਕੇ ਸਰਬੱਤਰ ਪਾਹੂ, ਕੇ ਸਰਬੱਤਰ ਦੇਸਾ, ਕੇ ਸਰਬੱਤਰ ਪੇਸਾ, ਕੇ ਸਰਬੱਤਰ ਕਾਲ, ਕੇ ਸਰਬੱਤਰ ਪਲ, ਕੇ ਸਰਬੱਤਰ ਹੰਤਾ, ਕੇ ਸਰਬੱਤਰ ਗੰਤਾ, ਕੇ ਸਰਬੱਤਰ ਭੇਖੀ, ਕੇ ਸਰਬੱਤਰ ਭੇਖੀ, ਕੇ ਸਰਬੱਤਰ ਕਾਜਾ, ਕੇ ਸਰਬੱਤਰ ਰਾਜਾ, ਕੇ ਸਰਬੱਤਰ ਸੁੱਖ, ਕੇ ਸਰਬੱਤਰ ਭੁੱਖ, ਕੇ ਸਰਬੱਤਰ ਤ੍ਰਾਣ, ਕੇ ਸਰਬੱਤਰ ਪ੍ਰਾਣ, ਕੇ ਸਰਬੱਤਰ ਦੇਸਾ, ਕੇ ਸਰਬੱਤਰ ਭੇਸਾ, ਕੇ ਸਰਬੱਤਰ ਮਾਨਿਆ, ਸਦਾ ਪ੍ਰਧਾਨਿਆ, ਕੇ ਸਰਬੱਤਰ ਜਾਪਿਆ, ਕੇ ਸਰਬੱਤਰ ਥਾਪਿਆ, ਕੇ ਸਰਬੱਤਰ ਭੰਨ, ਕੇ ਸਰਬੱਤਰ ਮਨ, ਕੇ ਸਰਬੱਤਰ ਇੰਦ੍ਰ, ਕੇ ਸਰਬੱਤਰ ਚੰਦ੍ਰ, ਕੇ ਸਰਬੰ ਕਲੀਮ, ਕੇ ਪਰਮੰ ਫਾਹੀਮ, ਕੇ ਆਕਲ ਅਲਾਮ, ਕੇ ਸਾਹਿਬ ਖਲਾਮ, ਕੇ ਉਸ ਨਾਲ ਵਜੂ ਹੈ, ਤਮਾਮ ਰਜੂ ਹੈ, ਹਮੇਸਲ ਸਲਾਮ, ਸਲੀਖਤ ਮਦਾਮ, ਗਨੀਮਲ ਸ਼ਿਕਸ਼ਤੇ, ਗਨੀਮਲ ਬਰਸਤ, ਬਿਲੰਦਲ ਮਕਾਨਾ, ਜਮੀਨਲ ਜਮਾਨਾ, ਤਮੀਜਲ ਤਮਾਮ, ਰਜੂਅਲ ਨਿਦਾਨ, ਹਰੀ ਫਲਾ ਜੀਮੈ, ਰਜਾਇਕ ਯਕੀਨਾ,

ਮੁਕਤ ਹੈ, ਪ੍ਰਭੁਗਤਾ ਪ੍ਰਭਾ ਹੈ, ਸੁਜੁਗਤ ਸਦਾ ਹੈ, ਸਦਾ ਸਰੂਪ ਹੈ, ਭੇਦੀ ਅਨੂਪ ਹੈ, ਸਮਸਤ ਪਰਾਜ ਹੈ, ਸਦਾ ਸਰਬਸਾਜ ਹੈ,

ਭੇਖਿਆ ਜਮੀਨ ਦਲ ਜਮਾ ਹੈ ਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਮਿੱਤੋ ਸਵਾਸ ਹੈ ਕਿ ਅਜਬਾ ਸਰੂਪ ਹੈ ਮਿੱਤੋ ਬਬੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਮਿੱਤੋ ਅਭੰਗ ਹੈ ਮਧੁ ਭਾਰ ਸ਼ਾਂਤ ਪ੍ਰਸਾਦ

ਢੀਠ ਕਰਮਾ ਆਣ ਬ੍ਰਣ ਅਨੰਤਾ ਦਾਤਾ ਮਹੰਤ ਹਰ ਬੋਲ ਮਨਾ ਸ਼ੰਤ ਵੈ ਪ੍ਰਸਾਦ ਕਰੁਣਾਲੇ ਹੈ ਰਕਾਲੇ ਹੈ ਕਲ ਖੰਡਨ ਹੈ ਮੈਂ ਮੰਡਨ ਹੈ ਜਗਦੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਬਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨਮਾਨੀਏ ਹੈ ਜਗਜਾਨੀਏ ਹੈ ਸਰਬੰਬਰ ਹੈ ਸਰਬੰਕਰ ਹੈ ਸਰਬਾਸੀਏ ਹੈ ਸਰਬਨਾਸੀਏ ਹੈ ਕਰੁਣਾਕਰ ਹੈ ਵਿਸ਼ਵੰਬਰ ਹੈ ਸਰਬਵੇਸ਼ਵਰ ਹੈ ਜਗਦੇਸ਼ਵਰ ਹੈ ਬ੍ਰਹਮੰਡਸ ਹੈ ਕਲਖੰਡਸ ਹੈ ਪਰਤੇ ਪਰ ਹੈ ਕਰੁਣਾਕਰ ਹੈ

ਕ੍ਰਿਤਾ ਅਮਿਤ ਵੇਸੁਰ ਹੈ ਪਰਮੇਸੁਰ ਹੈ ਕ੍ਰਿਤਾ ਕ੍ਰਿਤ ਹੈ ਮ੍ਰਿਤਾ ਮ੍ਰਿਤ ਹੈ ਅਜਬਾ ਕ੍ਰਿਤ ਹੈ ਮ੍ਰਿਤਾ ਮ੍ਰਿਤ ਹੈ ਨਿਰਨਾਇਕ ਹੈ ਕਲਕਾਇਕ ਹੈ ਵਿਸਵੰਬਰ ਕਰੁਣਾਲੇ ਹੈ ਨਿਰਪਨਾਇਕ ਹੈ ਸਰਪਾਇਕ ਹੈ ਬਾਭੰਜਨ ਹੈ ਰਗੰਜਨ ਹੈ ਰਿਪ ਤਾਪਨ ਹੈ ਨਿਪਜਾਪਨ ਹੈ ਅਕਲੰਕ੍ਰਿਤ ਹੈ ਸਰਬਾ ਕ੍ਰਿਤ ਹੈ

ਦੇ ਕਲੰਕਾਰ ਰੂਪੇ ਅਲੰਕਾਰ ਲੰਕੇ ਨਮੋ ਆਸੇ ਆਸੇ ਨਮੋ ਬਾਮੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਲੇ।

ਅਗੰਜਾ ਪੰਜਾ ਲੱਖ ਪੱਖ ਘਾ ਦਿਆਲ ਲੇਖਾ ਪੀਖਾ ਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੂਨੀ ਅਮੂਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਕੇ ਆਕਰਮੰਗਾ ਪਰਮੰਗਾ ਗੰਜੇ ਆ ਲੇਖੇ

ਮੇਰੇ ਕਰ ਜੋ ਜਤੀ ਕੇ ਸੂਰ ਸਰਾਧਨ ਸੁਧ ਸੁਧਾਧਕਾ ਸੰਤ ਸਮੂਹਾ ਨੇਕ ਮਤੀ ਕੇ ਸਾਰੇ ਹਿਦੇਸ਼ ਕੋ ਦੇਖ ਰਹੇ ਹੋ ਮਰ ਕੂਣ ਦੇਖੀਅਤ ਪ੍ਰਾਮ ਪਤੀ ਕੇ ਸ਼੍ਰੀ ਭਗਵਾਨ ਕਿ ਭਾਏ ਕਿਰਪਾ ਹੁੰਦੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗਾ ਰੂਪ ਤੰਗ ਸੁਰੰਗ ਸਵਾਰੇ ਕੂੜ ਤੁਰੰਗ ਕੁਰੰਗ ਸਿਕੂ ਦਤਾ ਪਾਉਣ ਕੇ ਗਾਉਣ ਕੋ ਜਾਤਨ ਵਾਰੇ ਭਾਰੀ ਭੁਜਾਨ ਕੇ ਭੂ ਬਲੀ ਬਿਦ ਨਿਆਮ ਸੀਸ ਨਾ ਜਾਤ ਵਿਚਾਰੇ

ਏਕਾ ਸ਼੍ਰੀ ਭਗਵਾਨ ਭਜੇ ਮਨ ਭੂਪਦੇ ਕਰ ਧੀਮਨ ਏਕ ਨ ਲੇਖਾ ਸ਼ੁੱਧ ਸੇ ਪਾਦੁਨੰਦ ਬਾ ਸੁਸਾ ਸੁਨੰਦਰ ਜਾਨ ਦਲੈਂਗੇ ਭਾਰੀ ਘੁਮਾਨ ਭਰੇ ਮਨ ਮਹਿ ਕਰ ਪਰਬਤ ਪੰਖਾ ਲੈਣਾ ਲੈਂਗੇ ਤੋਰਾ ਰੀਨ ਮਰੂਰ ਮਵਾਸਨ ਮਾਤੇ ਮਦੰਗਨ ਮਾਨ ਮਲੈਂਗੇ ਸ਼੍ਰੀਪਾ ਸ਼੍ਰੀ ਭਗਵਾਨ ਕਿਰਪਾ ਬਿਨ ਤਿਆ ਜਹਾਨ ਨਿਦਾਨ ਚਲੈਂਗੇ ਬੀਰਾ ਪਾਰ ਬਨੇ ਬਰਿਆਰ ਵਿਚਾਰਾ ਸਾਰ ਕੀ ਧਾਰ ਪਛਈਆ ਤੋਰਤ ਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਗਤੂੜ ਨਹਾਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ਼੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੁਵੇਕ ਦਵਈਆ ਦਾਨ ਮਦੇਵ ਨਿੰਦੇ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਸਰ ਮੈਂ ਬਲ ਹੀ ਬਲ ਮੈਂ ਸੁਭਥਾਥ ਪੈਂਗੇ ਪੁਨ ਬਲ ਤਾਪਨ ਬਾੜ ਜੈ ਤਨ ਬਾਬਨ ਗੇ ਬਾਬੁਨ ਜਗ ਪੈਂਗੇ

ਬਚਾਵ ਸੁਖੀ ਬਸਾ ਮੂਰ ਪਰਿਵਾਰ ਸੇਵਕ ਸਿੱਖ ਸਭਾ ਕਰਤਾਰਾ ਮੂਰ ਇੱਛਾ ਨਹੀਂ ਕਰਦਾ ਕਰੀਆ ਸਭਾ ਰਣ ਕਉ ਵਾਸ ਸੰਗਰੀਆ।

ਹਮਾਰਾ ਨਮ ਸ਼ਕਾ ਤਿਸਹੀ ਕੋ ਹਮਾਰੀ ਸਕਲ ਪ੍ਰਜਾਜਨ ਆਪ ਸੁਭਾਰੀ ਸਿਵਕਨ ਗੁਰ ਸਭ ਗੁਣ ਸੁਖਦੀਆ ਸਤਰਨ ਕੋ ਪਾਲਮੋ ਬਰ ਕੀ ਔਕੜ ਕੜ ਕੀ ਅੰਦਰ ਕੀ ਜਾਂਦ ਭਲੇ ਬੁਰੇ ਕੀ ਵੀਰ ਵਿਸ਼ਾਂਤ ਚੀਟੀ ਤੇ ਕੁੰਜਰ ਅਸਤੂਲਾ ਸਭਰ ਕਿਰਪਾ ਦ੍ਰਿਸ਼ਟ ਕਰ ਬੂਲਾ ਸੰਦਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਗੇ ਸੁਖੀ ਏਕ ਏਕ ਕੀ ਪੀਰ ਪਛਾਨਾ ਕੜਕੜ ਕੀ

ਸੰਗਰ ਕੈਠਾ ਸਿਗਰੀ ਸਿੱਟ ਦਿਖਾਏ ਚੰਬਵਾ ਜੁਗਾ ਸਰੂ ਸੁਅੰਭਵ ਅਬ ਰਸ਼ਾ ਮੇਰੀ ਤੁਮ ਕਰੋ ਸਿੱਖੀ ਉਮਾਰ ਆ ਸਿੱਖ ਸੰਗਰੋ ਦੁਸ਼ਟ ਜਤੇ ਉਠਵਤ ਉਤਪਾਤਾ ਸਗਲ ਮਲੇਸ਼ ਕਰੂ ਰਣਕਾਤਾ ਜੀ ਆ ਤੁਪਤਾ ਸ਼ਰਣੀ ਭਰੇ ਤਨਕਾ ਦੁਸ਼ਟ ਦੁਖਤਾ ਬੇ ਮਰੇ ਪੁਰਖ ਜਮਨ ਪਾਪਰੇ ਤਿਹਾਰੇ ਤਨਕੇ ਤੁਮ

ਸੱਚ ਸਲਾਹੀਆ, ਐਸਾ ਕੰਮ ਮੂਲੇ ਨਾ ਕੀਚਾ ਜਦ ਅੰਤ ਪਛੋਂ ਤਾਈਆ। ਸਤਿਗੁਰੂ ਕਾ ਉਪਦੇਸ਼ ਸੁਣੋ ਵੈ ਤੇਰੇ ਨਾਲੇ, ਕਹਿ ਰਾਮ ਮਨ ਪਿਆਰੇ ਤੂੰ ਸਦਾ ਸਤਿ ਸੰਭਾਲੇ। ਅਗਮ ਅਗੁਚਰਾ

ਅੰਮ੍ਰਿਤ ਗੋਬਿੰਦ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਤਿ ਸੁਧ ਪਾਏ ਇੱਕ

ਉਪਜੈ। ਮਿਣ ਸਹਿਜੇ ਸਹਸਾ ਨਾ ਜਾਏ, ਨਾ ਜਾਏ ਸਹਸਾ ਕਥਾ, ਸੰਜਮ ਰਹਿ ਕਰਮ ਕਮਾਏ। ਸਹਸੇ ਜੀਉ ਮਲੀਨ ਹੈ ਕਿ ਸੰਜਮ ਤੋਤਾ ਜਾਏ, ਮਾਨ ਧੋਵੋ ਸ਼ਬਦ ਲਾਗੋ ਵਰਸੋਂ ਰੌਜ ਦਲਾਏ। ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ, ਸਹਸਾ ਬਜਾਏ।

ਕਾ ਨਿਰਮਲ ਜੀਆ ਨਿਰਮਲ ਸਤਿਗੁਰ ਦੇਖਨ ਨੀਕਾ ਮਾਣੀ ਕੂੜ ਕੀ ਸਭ ਪੁੰਚਾ ਨਾਹੀ ਮਨਸਾ ਸਾ ਸਮਾਣੀ ਜਨਮ ਰਾਂਜਨ ਕੱਟਿਆ ਭਲੇ ਸੇਵਣ ਜਾਰੇ ਕਹਿ ਨਾਨਕਾ ਜਿਨਮ ਨਿਰਮਲਾ ਸਦਾ ਰਹੇ ਗੁਰੂ ਨਾਲੇ ਜੇ ਕੋ ਸੇਖਾ ਗੁਰੂ ਸੇਤੀ ਸਰਮ ਹੋਵੈ ਹੋਵੈ ਤਾਂ ਸਰਮ ਸੇਖਾ ਕੋਈ ਜਿਉ ਰਹਿ ਗੁਰੂ ਨਾਲੇ ਗੁਰ ਕਹਿ ਚਰਨ ਹਿਰਦੈ ਤੇ ਆਈ ਅੰਤਰਿਆਤਮੈ ਸੰਭਾਲੇ।

ਸਮਾਣੀ ਪੀ ਵਹ ਅੰਮ੍ਰਿਤ ਸਦਾ ਰੋਹਰ ਰੰਗ ਜਪਿਓ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਕੱਚੀ ਸਤਿਗੁਰ ਵਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ

ਸਰਗੁਣ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜੜਾ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੁਆ ਸਮਾਉ।

ਪਹੁੰਚਾਵੇ। ਉਸ ਨੂੰ ਕਿਉਂ ਪੇ ਨ ਸਕੀ ਜਿਸ ਨੂੰ ਆਪਣੀ ਨਵਲਾਵਾ ਆਪਣੀ ਨਵਿਆ ਪੇ ਲਾਏ। ਗੁਰਮਾ ਸਦਾ ਸੰਭਾਲੀ ਹੈ ਕਹਿ ਰਾਣਗੇ ਬੜਦਾਤਾ ਸੁਕ ਮਨੋ ਸਾਰੀ ਹੈ। ਜੈ ਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਸਭ ਇੱਕੋ ਜਿਹੀ ਕਰਤਾ ਖੇਦਰ ਚਾਇਆ ਜੰਮ ਸਭਾਣਾ ਤਾਂ ਜੰਮਿਆ ਬਰਵਾ ਬੱਲਾ ਮਾਇਆ ਲਿਵ ਛਿੜਕੀ ਨੰਗੀ ਤ੍ਰਿਣਾ ਮਾਇਆ ਮਨ ਵਰਤਾਇਆ ਇਹ ਮਾਇਆ ਜੇਤ ਹਾਰ ਵਿਸਰੈ ਮੋਹ ਬਜੇ ਪਾਦੂ ਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿੰਦਾ ਨਿਮਲਾਗੀ ਤਿਨ ਵਿੱਚੇ ਮਾਇਆ ਪਾਇਆ।

ਜਾਏ। ਇਹੋ ਆਰਸ ਕਰਮੀ ਪਾਈਐ ਸਤ ਗੁਰ ਮਿਲੈ ਦਿਸਿਆਏ। ਕਹਿ ਨਾਨਕ ਹੋਰ ਅੰਦਰਾ ਸਾ ਵਿਸਰੇ ਜਾਂ ਹਰ ਵਸੀ ਮਨਿਆਏ। ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਨਿਮੈ ਆਇਆ। ਹਰ ਜੋਤ ਰੱਖੀ ਤਰ ਵਿਚਾ ਤਾਂ ਤੂੰ ਨਿਮੈ ਆਇਆ। ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਜ਼ਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂੰਦ ਰਚਿਆ।

ਰਿਹਾ ਇਸ ਜਗ ਮੈਂ ਆਏ ਕੈ ਕਿਆ ਤੁਰ ਕਰਮ ਕਮਾਇਆ ਕੀ ਕਰਮ ਕਮਾਇਆ ਤੁਧ ਸਰੀ ਰਾਜਾ ਤੂੰ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾਮ ਵਸਾਇਆ ਗੁਰਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਗੇ ਸਰੀਰ ਪਰਵਾਣੋ ਵਾਜਨ ਸਤਿਗੁਰ ਸੁਣਚ ਦਲਾਇਆ

ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰਨਾ ਉਨਿਧਿ ਆਵੈ ਧਾਏ ਸਾਵ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋ ਚਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਜਿਨ੍ਹਾਂ ਨਾਮ ਜਪਿਆ

ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਾਨਿਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ, ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤੇ ਆਵੇ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਤ, ਦੇਖ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰੱਖ ਆਪ ਵਾਹਿਗੁਰੂ। ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਦੇ ਕਰਕੇ ਨਿਹਾਲ ਕੀਤਾ ਹੈ। ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ ਸਤਿਗੁਰੂ ਜੀ। ਉਪਰੰਤ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ, ਨਿਤਨੇਮ ਕਰਦਿਆਂ, ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ, ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ਿਸ਼ ਕਰਨਾ, ਬਾਣੀ ਦਾ ਭਾਵ ਮਨ 'ਤੇ ਵਸਾਉਣਾ ਜੀ। ਅੰਮ੍ਰਿਤ ਵੇਲੇ ਤੋਂ ਸਮੂਹ ਸੰਗਤਾਂ ਨੇ ਆਪ ਜੀ ਦੇ ਦਰ 'ਤੇ ਹਾਜ਼ਰੀਆਂ ਭਰੀਆਂ, ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਨਾਮ ਦਾਨ, ਚੜ੍ਹਦੀ ਕਲਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਪਾਵਨ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਜੀ। ਸਤਿਗੁਰੂ ਜੀ ਇਸ ਵੇਲੇ ਆਪ ਜੀ ਆਪਣੇ ਹੁਕਮਨਾਮੇ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਦੇ ਕੀਰਤਨ ਦੀਵਾਨ ਆਰੰਭ ਕਰਨ ਦੀ

ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਆਪ ਭਾਗੀ ਹੋ ਜੂ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਨ ਪਰਸਦੇ ਹੋਏ, ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦੇ ਹੋਏ, ਪਾਵਨ ਬਾਣੀ ਨਿਤਨੇ ਬਾਣੀਆਂ ਦੇ ਪਾਠ ਸਰਵਣ ਕਰ ਰਹੇ ਸੀ, ਗੁਰੂ ਸਾਹਿਬ ਦੀ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰ, ਗੁਰਸਿੱਖੀ ਨਾਮ ਦਾਨ ਬਖਸ਼ਣ, ਚੜ੍ਹਦੀ ਕਲਾ ਬਖਸ਼ਣ, ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਬਾਤ ਦੇ ਕੀਰਤਨ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਉਹਨਾਂ ਦੇ ਜਥੇ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਕਚ ਨੇ ਕਚ ਮਹਲਾ ਪਹਿਲਾ
1: ਵੱਡੀ ਵਡਿਆਈ ਜ ਵੱਡਾ ਨਾਓ ਵੱਡੀ ਵਡਿਆਈ ਜ ਸਚਨੇ ਆਓ ਵੱਡੀ ਵਡਿਆਈ ਜਨੇ ਚਲਥਾਓ ਵੱਡੀ ਵਡਿਆਈ ਜਾਣਿਆ ਲਾਓ ਵੱਡੀ ਵਡਿਆਈ ਬੁਝੇ

ਸਤੂਤ ਹੇ ਕਮਾਇਆ ਸਤਿਗੁਰ ਮਿਲੇ ਸਤਪੈਨ ਕੇ ਹੇਠ ਸਚ ਵਸਾਇਆ ਮੂਰਖ ਸਤ ਨਜਾਨ ਨੇ ਮਨ ਮੁਖ ਜਨਮ ਗਵਾਇਆ

ਵੱਡਾ ਕਰ ਸਾਲਾ ਇਸ ਵਿੱਚ ਵੜਿਆ ਵੜਿਆ ਸਹਿਮਲ ਕੰਨਿਆ ਜਾਂ ਤਿਸ ਭਾਣਾ ਤਾਂ ਮਨ ਵਸਾਈਆ ਕਾਰੋ ਕੰਮ ਅਸ ਤਕਤ ਵਿੱਚੋਂ ਮਾਰ ਕੜਿਆ ਵੜਿਆ ਸਹਿ ਤੁੱਠੇ ਨੌ ਨਿਧ ਪਾਈਆ ਸਹਿ ਤੁੱਠੇ ਨੌ ਨਿਧ ਪਾਈ।

ਗੁਰੂ ਜੀ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਮਾਨਦਰਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰਸਨੀਤ ਸੁਖ।

ਤਿਸ ਤਿਲ ਨਾਥ ਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਿਮਰਨ ਰਿੱਧ ਸਿੱਧ ਨੌ ਨਿੱਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਵਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀ

0: ਸਿਮਰਨ ਸਭ ਤੇ ਊਚਾ,
1: ਰੱਬ ਕੈ ਸਿਮਰਨ ਉਤਰੇ ਊਚਾ,
0: ਰੱਬ ਕੈ ਸਿਮਰਨ ਤ੍ਰਿਸ਼ਨਾ ਬੂਝੈ,
1: ਰੱਬ ਕੈ ਸਿਮਰਨ ਸਾਖ ਸੂਝੈ,
0: ਰੱਬ ਕੈ ਸਿਮਰਨ ਨਾਹੀ ਜਮ ਤਰਾਸਾ,
1: ਰੱਬ ਕੈ ਸਿਮਰਨ ਪੂਰਨ ਆਸਾ,
0: ਰੱਬ ਕੈ ਸਿਮਰਨ ਮਨ ਕੀ ਮਲ ਜਾਏ,
1: ਅੰਮ੍ਰਿਤ ਅੰਮ੍ਰਿਤ ਮਾਹੇ ਸਮਾਏ,
0: ਰੱਬ ਜੀ ਵਸੇ ਸਾਧ ਕੀ ਰਸਨਾ,
1: ਨਾਨਕ ਜਨ ਕਾ ਦਾਸਨ ਦਸਨਾ,
0: ਰੱਬ ਕੋ ਸਿਮਰੇ ਸੇ

0: ਸਿਮਰੇ ਸੇ ਪਰ ਉਪਕਾਰੀ,
1: ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ,
0: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੈ,
1: ਪ੍ਰਭ ਕੋ ਸਿਮਰੇ ਤਿਨ ਸੁਖ ਵਿਹਾਵੈ,
0: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ,
1: ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ,
0: ਪ੍ਰਭ ਕੋ ਸਿਮਰੇ

0: ਪ੍ਰਭ ਕੈ ਸਿਮਰਨ ਹਰ ਗੁਣ ਬਾਨੀ,
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ,
0: ਪ੍ਰਭ ਕੈ ਸਿਮਰਨ ਨਿਚਲ ਆਸਨ,
1: ਪ੍ਰਭ ਕੈ ਸਿਮਰਨ ਕਮਲ ਬਿਲਾਸਨ,
0: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ,
1: ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ,
0: ਸਿਮਰੈ ਸੇਜਨ ਜਿਨ ਕੋ ਪ੍ਰਭ ਮਯਾ,
1: ਨਾਨਕ ਤਿਨ ਜਨ ਸਰਨੀ ਪਿਆ,
0: ਹਰ ਸਿਮਰਨ ਕਰ ਭਗਤ ਪ੍ਰਗਟਾਏ,
1: ਹਰ ਸਿਮਰਨ ਲਗ ਬੇਦ ਪਾਏ,
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ,
1: ਹਰ ਸਿਮਰਨ ਨੀਚੋਂ ਪੁੱਟ ਜਾਤੇ,
0: ਹਰ ਸਿਮਰਨ ਤਾਰੀ ਸਭ ਤਰਨਾ,
1: ਸਿਮਰ ਸਿਮਰ ਹਰ ਕਾਰਨ ਕਰਨਾ,
0: ਹਰ ਸਿਮਰਨ ਕੀਓ ਸਗਲ

0: ਸੁਨ ਸਮਾਧ ਨਾਮ ਰਸਮਾਤੇ
1: ਪਾਠ ਪਹਿਰ ਜਨ ਹਰ ਹਰ ਜਪੈ
0: ਹਰ ਕਾ ਭਗਤ ਪ੍ਰਗਟ ਨਹੀਂ ਛਪੈ।

0: ਰਾਖਣ ਹਾਰ ਅਪਾਰ
1: ਰਤਨ ਤਿਆਗ ਕੋਡੀ ਸੰਗ ਰਚੇ
0: ਸਾਚ ਛੋੜ ਝੂਠ ਸੰਗ ਵਜੈ
1: ਜੋ ਛੱਡਣਾ ਸੋ ਆਸ

0: ਮਿਥਿਆ ਤਨ ਧਨ ਕਟੰਬ ਸਵਾਇਆ
1: ਮਿਥਿਆ ਹੋਮੇ ਮਮਤਾ ਮਾਇਆ
0: ਮਿਥਿਆ ਰਾਜ ਜੋਵਨ ਤਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਅਸਤੀ ਅਸਭ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਖਾਸਤਾ
0: ਮਿਥਿਆ ਧਰੁਹ ਮੋਹ ਅਭਿਮਾਨ
1: ਮਿਥਿਆ ਆਪਸ ਉਪਰ ਕਰਤ ਗੁਮਾਨ
0: ਅਸਥਰ ਭਗਤ ਸਾਧ ਕੀ

0: ਸਾਧ ਸੰਗਤ ਤਨ ਲਾਵੈ
1: ਤਿਸਜੋ ਸਿਮਰਤ ਪਰਮਗਤ ਪਾਵੈ
0: ਪ੍ਰਸਾਦ ਵਸੇ ਸੁਖ ਮੰਦਰ
1: ਤਿਸੇ ਧਿਆਏ ਸਦਾ ਮਨਿ ਅੰਦਰ
0: ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ
1: ਆਠ ਪੈਰ ਸਿਮਰੋ ਤਿਸ ਰਸਨਾ
0: ਪ੍ਰਸਾਦ ਰੰਗ ਰਸ ਭੋਗ
1: ਨਾਨਕ ਸਦਾ ਧਿਆਈਏ ਧਿਆਵਨ ਯੋਗ
0: ਪ੍ਰਸਾਦ ਪਾਠ ਕੁਟੰਬਰ ਹੰਡਾਵੈ
1: ਤਿਸੇ ਤਿਆਗਤ ਅਵਰ ਪਾਵੈ
0: ਜੈ ਪ੍ਰਸਾਦ ਸੁਖ ਸੇ ਸੋਈ ਜੈ
1: ਮਨ ਆਠ ਪੈਰ ਤਾਕਾ ਜਸ ਗਾਵੀ ਜੈ
0: ਪ੍ਰਸਾਦ ਸਭ ਕਉ ਮਾਨੈ
1: ਮੁਕਤਾ ਕੋ ਜਸ ਰਸਨ ਬਖਾਨੈ
0: ਪ੍ਰਸਾਦ ਤੇਰਾ

0: ਅਸਵਾਰੀ
1: ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ
0: ਪ੍ਰਸਾਦ ਬਾਗ ਮਿਲਕ ਧਨਾ
1: ਰਾਖ ਪ੍ਰੋਏ ਪ੍ਰਭ ਆਪਣੇ ਮਨਾ
0: ਤੇਰੀ ਮਨ ਪੰਤ ਬਣਾਈ
1: ਉਠਤ ਬੈਠ ਕਿਸੇ ਤੇ ਆਈ
0: ਸੇ

0: ਵਿਸਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਵੇ ਨਹਿ ਕਰਮ
0: ਤਿਸ ਰਹਿਸੋ ਕਾ ਨਿਰਮਲ ਧਰਮ
1: ਆਪੂ ਫਲ ਕੀ ਇੱਛਾ ਨਹੀ ਬਾਛੈ
0: ਕੇਵਲ ਭਗਤ ਕੀਰਤਨ ਸੰਗ ਰਾਜੈ
1: ਮੰਤਨ ਅੰਤਰ ਸਿਵਨ ਗੋਪਾਲ
0: ਸਭ ਉਪਰ ਹੋਵਤ ਕਿਰਪਾਲ
1: ਆਪ ਦ੍ਰਿੜੇ ਅਵਰਹ ਨਾਮ ਚ ਪਾਵੈ
0: ਨਾਨਕ ਹੋ ਵੈਸਨੋ ਪਰਮ ਰਤ ਪਾਵੈ
1: ਗੋਤ

0: ਅਤਿਉਤਮ ਹੋਵੇ।
1: ਮਹੰਤਕੀ ਚਹਿਲ ਕਰਨ ਤਨੀਤ,
0: ਮਨ ਤਨ ਅਰਪੇ ਵਿਸ਼ਨ ਪ੍ਰੀਤ,
1: ਚਰਨ ਹਿਰਦੈ ਵਸਾਵੈ,
0: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ।
1: ਪੰਡਿਤ ਜੋ ਮਨ

ชมพระนามแห่งเจ้าเปโปนาม

0: ਸੰਗ ਜਿਸ ਕਾ ਮਨ ਮਾਨਿਆ
1: ਨਾਨਕ ਤਿਨੇ ਨਿਰੰਜਨ ਜਾਣਿਆ
0: ਪਰ ਸਾਧਾ ਪਨ ਆਪ ਸੂਜੈ
1: ਇਸਕੀ ਜਾਨੋ ਤ੍ਰਿਸ਼ਨਾ ਬੂਜੈ
0: ਸਾਧ ਸੰਗ ਹਰ ਹਰ ਜਸ ਕਹਿਤ
1: ਸਰਬ ਰੋਗ ਤਿਉ ਹਰ ਜਨ ਰਹਿਤ
0: ਆਂਦਨ ਕੀਰਤਨ ਕੇਵਲ ਵਖਿਆਨ
1: ਗ੍ਰਹਿਸਤ ਮੈਂ ਸੋਈ ਨਿਰਵਾਨ
0: ਉਪਰ ਜਿਸ ਜਨ ਕੀ ਆਸਾ
1: ਜਿਸਕੀ ਕਟੀਏ ਜਮ ਕੀ ਖਾਸਾ
0: ਹਾਰ ਬ੍ਰਹਮ ਕੀ ਜਿਸ ਮਨ ਭੂਖ
1: ਨਾਨਕ ਤਿਸੇ ਨ ਲਾਗੈ ਦੁਖ
0: ਹਰ ਪ੍ਰਭ

ਆਪੇ ਆਪ ਸਗਲ ਮੈਂ ਆਪ ਨਾਹੀ ਕਿਛ ਖੰਡ ਲਖ ਭੇ ਪੁਰਖ ਪ੍ਰਤਾਪ ਜਿਨ ਪ੍ਰਭ ਜਾਤਾ ਸੁ ਸੋਭਾ ਬੰਦ।

விஜயஞ்சால மொக்குஜலோய நானக்கு தாக்க சதுவலிஹார

ਸਰਗੁਣ ਗਾਏ ਅੰਮ੍ਰਿਤ ਰਸ ਚਾਖੈ। ਸਰਬ ਸੁਖ ਨਾਨਕ ਤੈ ਪਾਇਆ, ਭੂਖੇ ਕੋ ਦੇਵਤ ਆਧਾਰ। ਪਰਮ ਲਿਖੇ ਕਾ ਲੈਣਾ ਪਾਹੇ, ਜਿਸਮੇਂ ਦੂਸਰ ਹੋਆ ਨਾ ਹੋਗ। ਸਾਤੇ ਉੱਚ ਨਿਰਮਲ ਹੈ ਕਰਨੀ, ਨਾਨਕ ਸੋ ਜਨ ਨਿਰਮਲ ਥੀਆ। ਤ੍ਰਿਜਨ ਆਵੈ ਹਰ ਕਉ ਚੀਤ, ਜਾਂ ਕੈ ਹਿਰਦੈ ਕੋ ਹੋਏ। ਸੱਚ ਹਿਰਦੈ ਸਤਿਮੁਖ ਕਹਿਤ,

0: ਚਰਨ ਸਤ ਸਤ ਪਰਸਨਹਾਰ,
1: ਪੂਜਾ ਸਤ ਸਤ ਸੇਵਦਾਰ,
0: ਦਰਸ਼ਨ ਸਤ ਸਤ ਪੇਖਣਹਾਰ,
1: ਨਾਮ ਸਤ ਸਤ ਧਿਆਵਨਹਾਰ,
0: ਆਪ ਸਤ ਸਤ ਸਭ ਧਾਰੀ।

नानक जिस प्रसाद ऐसा प्रभु जपने।

0: ਨਾਨਕ ਪਰਮੋ ਦੁਖ ਤੇ ਦਸੇ
1: ਠੰਡ ਵਰਤਾਈ।

0: ਭਾਵਤ ਤੇਰੀ ਉਤਰ ਸਮੈਲ
1: ਸਜਾਈ ਹਮੇ ਵਿਖ ਫੈਲ
0: ਹੋਏ ਅਚਿੰਤ ਵਸੇ ਸੁਖ ਨਾਲ
1: ਸਾਸ ਰਾਸ ਹਰ ਨਾਮ ਸਮਾਲ
0: ਛੱਡ ਸਿਆਨਮ ਸਗ

0: ਨਾਮ ਪ੍ਰਭਸਾਰ
1: ਕੀ ਦ੍ਰਿਸ਼ਟ ਮਹਾ ਸੁਖ ਹੋਏ
0: ਹਰ ਰਸਤਾ ਵੇ ਬਿਰਲਾ ਕੋਏ
1: ਚਾਖਿਆ ਚੇ ਤਨ ਜਨ ਤ੍ਰਿਪਤਾਨੇ
0: ਪੂਰਨ ਪੁਰਖ ਨਹੀਂ ਡੋਲਾਨੇ
1: ਪਰੇ ਪ੍ਰੇਮ ਰਸ ਰੰਗ
0: ਉਪਜੇ ਚਾਉ ਸਾਧ ਕੇ ਸੰਗ
1: ਪਰੇ ਸਰਨ ਆਣ ਸਭ ਤਿਆਗ
0: ਅੰਦਰ ਪ੍ਰਗਾਸ ਅੰਦਰ ਲਿਵਲਾਗ
1: ਭਾਗੀ ਜਪਿਆ ਪ੍ਰਭ ਸੋਏ
0: ਨਾਨਕ ਨਾਮ ਰਤੇ ਸੁਖ ਹੋਏ
1: ਸੇਵਕੀ ਮਨਸਾ ਪੂਰੀ ਪਈ
0: ਸਤਿਗੁਰ ਤੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਇਓ ਦਇਆਲ
0: ਸੇਵਕੀ ਨੋ ਸਦਾ ਨਿਹਾਲ
1: ਜਨ ਪਿਆ
0: ਜਨਮ ਮਰਨ ਦੁਖ ਪ੍ਰਭ ਗਿਆ
1: ਮੁਨੀ ਸਰਦਾ ਸਭ ਪੂਰੀ
0: ਰਬ ਰਿਆ ਸੰਸੰਗ ਹਜੂਰੀ
1: ਇਸਕਾ ਸਾਥੇ ਲਿਆ ਮਿਲਾਏ
0: ਨਾਨਕ ਭਗਤੀ ਨਾਮ ਸਮਾਏ
1: ਕਿਉਂ ਵਿਸਰੇ ਜੇ ਕਾਲ ਨਾ ਪਾਨੇ
0: ਸੋ ਕਿਉਂ ਵਿਸਰੇ ਜੇ ਕੀਆ ਜਾਣੇ
1: ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀਆ
0: ਸੋ ਕਿਉਂ ਵਿਸਰੇ ਜੇ ਜੀਵਨ ਜੀਆ
1: ਸੋ ਕਿਉਂ ਵਿਸਰੇ ਜੇ ਅਗਨ ਮੇ ਰਾਖੇ
0: ਗੁਰ ਪ੍ਰਸਾਦ ਕੋ ਬਿਰਲਾ ਲਾਖੇ
1: ਸੋ ਕਿਉਂ ਵਿਸਰੇ ਜੇ ਵਿਖ ਤੇ ਕਾਢੇ
0: ਜਨਮ ਜਨਮ ਕਾ ਟੂਟਾ ਗਾਂਢੇ
1: ਪੂਰੇ ਤਤ ਇਹ ਬਜਾਇਆ
0: ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਇਹ ਕਾਮ
0: ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ
0: ਆਪ ਜਪੋ ਆਪਣਾ ਨਾਮ ਜਪਾਵੋ
1: ਪਾਏ ਤਰੀਏ ਸੰਸਾਰ
0: ਭਗਤੀ ਤਨ ਹੋਸੀ ਸਾਰ
1: ਸਰਵ ਕਲਿਆਣ ਸੁਖ ਨਿਧਨਾਮ
0: ਮੂੜਤ ਜਾਤ ਪਾਏ ਵਿਸਰਾਮ
1: ਸਗਲ ਦੁੱਖ ਕਾ ਹੋਵਤ ਨਾਸ
0: ਨਾਨਕ

0: ke mantan rang
1: berlaku pawe sangga
0: ek bat DJ kar maya
1: gur prasad naam jap laya
0: ki upma kahi na jaye
1: nan kareya sarv samaye
0: bakshat din dayal
1: bhakt bakshat sada kripal
0: nath nath gobind gopal
1: sad khada karst prit pal
0: ਕਾਰਨ ਕਰਤਾਰ
1: ਭਗਤ ਜਨਾ ਕੇ ਪ੍ਰਾਣ ਆਧਾਰ
0: ਜੋ ਜਪੇ ਸੋ ਹੋਏ ਪਨੀਤ
1: ਭਗਤ ਪਾਏ ਲਾਵੇ ਮਨ ਹੀਤ
0: ਨਿਰਗੁਣ ਨੀਚ ਅਜਾਨ
1: ਨਾਨਕ ਤੁਮਰੀ ਸਰਨ ਪੁਰਖ ਭਗਵਾਨ
0: ਵਿਖੰਡ ਮੁਕਤ ਮੁਖ ਪਾਏ
1: ਏਕ ਨਿਮਤ ਹਰ ਕੇ ਗੁਣ ਗਾਏ
0: ਨਾਨਕ ਰਾਜ ਭੋਗ ਵਡਿਆਈ
1: ਭਗਤੇ ਨਾਮ ਕੀ ਕਥਾ ਮਨ ਪਾਈ
0: ਜਨ ਕਾ ਪਰ ਸੰਗੀਤ
1: ਰਸਨਾ ਜਾਪੀ ਹਰ ਹਰ ਨੀਤ
0: ਸੋ ਕਰਨੀ ਸੋ ਬਾਤ ਅਨਵੰਤ

0: ਪੁਰਸ਼ਾਵਤ
1: ਜਾਲ ਮਾਇਆ ਜੰਜਾਲ
0: ਹਮੇ ਮੋਹ ਭਰਮ ਪੈ ਪਾਰ
1: ਸੂਖ ਮਾਨ ਅਭਿਮਾਨ
0: ਅਨੇਕ ਪ੍ਰਕਾਰ ਕਿਉ ਬਖਿਆਨ
1: ਆਪਣ ਖੇਲ ਆਪ ਕਰ

0: ਕਰਤੂਤਾ ਤਨੀਕੀ
1: ਆਪੇ ਜਾਣੇ ਆਪਣੇ ਜੀ ਕੀ
0: ਆਪ ਸਾਚਧਾਰੀ ਸਭ ਸਾਚ
1: ਓਤ ਪੋਤ ਆਪਨ ਸੰਗ ਰਾਜ
0: ਗਤ ਮਿਤ ਕਹੀ ਨਾ ਜਾਏ
1: ਦੂਸਰ ਹੋਏ ਤਾਂ ਸੋਚੀ ਪਾਏ
0: ਕਾ ਕੀਆ ਸਭ ਪ੍ਰਵਾਨ
1: ਪਰ ਪ੍ਰਸਾਦ ਨਾਨਕ ਇਹੋ ਜਾਣ
0: ਜਾਣੇ ਤਿਸ ਸਦਾ ਸੁਖ ਹੋਏ
1: ਆਪ ਮਿਲਾਏ ਲਏ ਪ੍ਰਭ ਸੋਏ
0: ਧਨਵੰਤ ਕੁਲਵੰਤ ਪਤਿਵੰਤ
1: ਜੀਵਨ ਮੁਕਤ ਜਿਸ ਹਿਰਦੇ ਭਗਵੰਤ
0: ਧਨ ਧਨ ਧਨ ਜਨ ਆਇਆ
1: ਜਿਸ ਪ੍ਰਸਾਦ ਸਭ ਜਗਤ ਕਰਾਇਆ
0: ਨਾਮ

0: ਤਰੰਗ
1: ਸੰਤ ਜਨਾ ਕੀ ਤੂਰ ਮਨ ਮੰਗ
0: ਆਪ ਛੋੜ ਬੇਨਤੀ ਕਰੋ
1: ਸਾਧ ਸੰਗ ਅਗਨ ਸਾਗਰ ਤਰੋ
0: ਹਰ ਤਨ ਕੇ ਪਰ ਲਿਓ ਭੰਡਾਰ
1: ਨਾਨਕ ਗੁਰ ਪੂਰੇ ਨਮਸਕਾਰ
0: ਹੇਮ ਕੁਸਲ ਸਹਿਜ ਆਨੰਦ
1: ਸਾਧ ਸੰਗ ਪਰ ਪਰਮਾਨੰਦ
0: ਨਰਕ ਨਿਵਾਰੂ ਧਾਰੋ ਜੀਓ
1: ਗੁਰ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤ ਬੋ ਨਾਰਾਇਣ ਏਕ
1: ਏਕ ਰੂਪ ਜਾਕੇ ਰੰਗ ਅਨੇਕ
0: ਪਾਲ ਦਮੋਦਰ ਦੀਨ ਦਿਆਲ
1: ਦੁਖ ਭੰਜਨ ਪੂਰਨ ਕਿਰਪਾਲ
0: ਸਿਮਰ ਸਿਮਰ ਨਾਮ ਬਾਰਨ ਬਾਰ
1: ਨਾਨਕ ਜੀ ਕਾ ਇਹ ਆਧਾਰ
0: ਤਮ ਸਲੋਕ ਸਾਧ ਕੇ ਵਚਨ

0: ਬੁੱਧ ਗਿਆਨ ਸਰਬ ਤਰ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟ ਉਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਗਾਸ
0: ਸਭ ਕੈ ਮਨ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੇਤਾ
0: ਸਭ ਦਾ

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਦਿਆਇ ਫਿਰ ਅੰਗਰ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋ ਸਿਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨ ਹੁਣ ਦਿਆਵੈ ਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ

ਕਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਡਟ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ

ਸੀ ਸਦਤੇ ਬੰਦ ਬੰਦ ਕਟਵਾਏ ਖੂਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੀ ਆਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ।

ਜੀਓ ਸ਼੍ਰੀ ਨਨਕਾਣਾ ਸਾਹਿਬਾ ਹੂਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀਨ ਮਾਣਿਆਂ ਦੀ ਮਾਣ ਨੇ ਤਾਣਿਆਂ ਦੀ ਤਾਣ ਨੇ ਉਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ

ਸੱਚੇ ਪਾਤਸ਼ਾਹ ਜੀ, ਆਪ ਜੀ ਦੀਆਂ ਸਿੱਖ ਸੰਗਤਾਂ ਨੇ ਰਲ ਮਿਲ ਕੇ ਸਰਬੱਤ ਦੇ ਭਲੇ ਵਾਸਤੇ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ, ਛੇ ਪੌੜੀਆਂ ਸਭ ਜੀ ਦੇ ਪਾਠ ਹੋਏ, ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ

ਸਾਵਣਾ ਕਦਮ ਕਦਮ ਲੇਖੇ ਲਾਉਣੇ ਤਿਲ ਫਲ ਬੇਟਾਂ ਮਾਂਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਿੱਖੀ ਸਿਦਕਾ ਭਰੋਸਾ ਨਾਮਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ

ਹਰ ਦੀਵਾਨੇ ਮਦਾਨੇ ਫਤਿਹ ਬਖਸ਼ਣੀ ਪਾਵਨ ਹਜੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤਾਂ ਬੜਭਾਗੀ ਹੋ ਜੋ ਹਮ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ 'ਚ ਬੈਠ ਕੇ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਕੀਤੇ। ਗੁਰੂ ਸਾਹਿਬ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ, ਗੁਰਸਿੱਖੀ ਨਾਮ ਦਾਨ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਬਖਸ਼ਣ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ ਸੰਗਰਾਂਦ ਦਾ ਦਿਹਾੜਾ ਹੈ, ਕੱਲ੍ਹ ਨੂੰ ਆਨੰਦ ਕਾਰਜ ਵੀ ਹੈ, ਮੇਨ ਦਰਬਾਰ ਹਾਲ ਵਿੱਚ ਆਨੰਦ ਕਾਰਜ ਹੋਣੇ ਨੇ। ਇਸ ਕਰਕੇ ਕੱਲ੍ਹ ਦੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਰੂਮ ਨੰਬਰ 1 ਵਿੱਚ ਹੋਣਗੇ। ਸੋ ਸਮੂਹ ਸੰਗਤਾਂ ਉੱਧਰ ਕੱਲ੍ਹ ਨੂੰ ਹਾਲ ਨੰਬਰ 2 ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ। ਸੋ ਸਮੂਹ ਸੰਗਤਾਂ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਬਖਸ਼ਾਂ ਪ੍ਰਾਪਤ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਤੁਸੀਂ ਕੀ ਕਰਿਆ?